ਬਾਦਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਡਲੀ ਵਿੱਚ ਪੁੱਜੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾ ਹੈ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ।

ਲੈਂਦੇ ਹਾਂ। ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ ਜਦੋਂ ਸੋਧਰ ਰਹਿ ਰਸ ਦਾ ਪਾਠ ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ ਸਵਾ ਬਾਰਾਂ ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ। ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ ਸਵਾ ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ ਸਵਾ ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਤੇ ਜੋ ਮਨੁੱਖ ਚਾਰ ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਸਵਾ ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ ਦੋ ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ ਸਵਾ ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਤੇ ਬਾਬਾ ਜੀ ਕਿਆ ਕਰਦੇ ਸਨ ਬਾਈ, ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ। ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪੈਰੇ ਸਭ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ, ਚੌਥੇ ਪੈਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸ ਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ, ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸ ਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

ਪ੍ਰਭੂ ਜਸ ਕਰਦੇ ਹਾਂ, ਹਰੀ ਦੀ ਕੀਰਤੀ ਕਰਦੇ ਹਾਂ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਤਾਈ ਭਟਕਣਾ ਮੁੱਕ। ਕਹਿੰਦੇ ਨੇ ਹੁਣ ਮੈਨੂੰ ਜ਼ਿੰਦਗੀ ਦਾ ਉਹ ਪਦ ਪ੍ਰਾਪਤ ਹੋਇਆ, ਜ਼ਿੰਦਗੀ ਦੀ ਉਹ ਅਵਸਥਾ ਪ੍ਰਾਪਤ ਹੋਈ ਹੈ ਜਿਹੜੀ ਚਾਹੁੰਦਾ ਸਾਂ, ਜੋ ਮਿਲਣੀ ਚਾਹੀਦੀ ਹੈ ਹਰ ਮਨੁੱਖ ਨੂੰ। ਅਬ ਮੋਹ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾ। ਸਤਸੰਗੀਆਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਵਸ ਗਿਆ, ਔਰ ਇੰਨੀ ਰਹਿਮਤ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬਹਿਰਾਈ। ਕਾਮ ਗਿਆ, ਕ੍ਰੋਧ ਗਿਆ, ਲੋਭ ਮੋਹ ਹੰਕਾਰ ਗਿਆ, ਇਹੀ ਵੱਡੇ ਵੈਰੀ ਸਨ, ਇਹ ਖਤਮ ਹੋ ਗਿਆ। ਸਦ ਹਜ਼ੂਰ ਉਹ ਦੂਰ ਹੋ ਗਏ ਤੇ ਉਹ ਨੇੜੇ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਗਏ, ਔਰ ਜਿਵੇਂ ਜਿਵੇਂ ਇਹ ਦੂਰ ਹੋਣ ਉਵੇਂ ਉਵੇਂ ਵਾਹਿਗੁਰੂ ਨੇੜੇ ਹੁੰਦਾ ਚਲਾ ਜਾਂਦਾ, ਔਰ ਜਦੋਂ ਵਾਹਿਗੁਰੂ ਨੇੜੇ ਹੁੰਦਾ ਇਹਨਾਂ ਨੂੰ ਦੂਰ

ਪੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਕਹਿੰਦੇ ਨੇ ਸ਼ੇਰ ਗੱਜਿਆ ਉਜਾੜ ਵਿੱਚ ਮਿਰਗਾਵਲੀ ਨੂੰ ਮਿਰਗਾਂ ਨੂੰ ਭਾਜਣਾ ਪੈ ਗਈਆਂ। ਅਜੇ ਗੱਜਿਆ ਵੇਖਿਆ ਕਿਸੇ ਨੇ, ਸ਼ੇਰ ਦੀ ਗਰਜਣਾ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀ ਹੈ, ਬੁਰਾਈਆਂ ਨੂੰ ਭਾਜਣਾ ਪੈ ਜਾਂਦੀ ਹੈ। ਇਵੇਂ ਗੁਰੂ ਨਾਨਕ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਕੀ ਹੈ? ਗੁਰਬਾਣੀ। ਗੁਰੂ ਨਾਨਕ ਦੀ ਗਰਜ, ਗੁਰੂ ਨਾਨਕ ਦੀ ਬਾਣੀ ਜੇ ਸਿਰਦੇ ਚ ਗੂੰਜਦੀ ਹੈ, ਉੱਥੋਂ ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਬੁਰਾਈਆਂ ਦੀ ਮਿਰਗਾਵਲੀ ਨੂੰ ਭਾਜਣ ਪੈ ਜਾਂਦੀ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਟਿਕ ਨਹੀਂ ਸਕਦੇ। ਹੁਣ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਨੇੜੇ ਆ ਤੇ ਦੂਰ ਹੋ ਗਏ। ਕਦੇ ਨਾ ਪਇਓ ਦੁਰਾਈ, ਹੁਣ ਵਾਹਿਗੁਰੂ ਦੂਰ ਨਹੀਂ ਜਾਪਦਾ। ਸੁੱਖ ਸੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ, ਪਾਪੀਆਂ ਨੂੰ ਪਵਿੱਤਰ ਕਰ ਲਿਆ। ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਕੋਈ ਡਰ ਨਹੀਂ ਰਹਿ ਗਿਆ। ਔਰ ਇੱਕ ਗੱਲ ਸਮਝ ਲੈਣਾ, ਜਿੰਨਾ ਪਾਓ ਤਿੰਨ ਨਾਹੇ ਪਾਓ, ਮੁੱਚ ਭਾਉ ਨਿਭਵਿਆ। ਜਿਨ੍ਹਾਂ ਨੇ ਇੱਕ ਗੁਰੂ ਦਾ ਭਾਉ ਮੰਨ ਲਿਆ, ਇੱਕ ਗੁਰੂ ਦਾ ਡਰ ਤੇ ਅਦਬ ਮੰਨ ਲਿਆ, ਉਹ ਫਿਰ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ, ਕਿਸੇ ਹੋਰ ਕੋਲੋਂ ਡਰਨ ਦੀ ਗੱਲ ਨਹੀਂ ਰਹਿ ਜਾਂਦੀ।

ਦੇ ਸਮੇਂ ਇਹ ਕੀਰਤਨ ਵੀ ਕਰਦਾ ਸੀ ਔਰ ਇੱਕ ਬੜੀ ਕਮਾਲ ਦੀ ਗੱਲ ਕਿ ਇਹ ਤਲਵਾਰ ਦਾ ਵੀ ਧਾਰਨੀ ਸੀ। ਕੀਰਤਨ ਵੀ ਕਰਦਾ ਤੇ ਜੰਗ ਵੀ ਕਰਦਾ ਔਰ ਸਮੇਂ ਦੇ ਲੋਕ ਵੇਖ ਵੇਖ ਕੇ ਹੈਰਾਨ ਸਨ ਕਲਾਕਾਰ ਕੀ ਤੇ ਤਲਵਾਰ ਕੀ। ਹਾਲਾਂਕਿ ਅੱਗੋਂ ਜਾ ਕੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਤਾਂ ਇਹ ਗੱਲ ਬੜੇ ਕਮਾਲ ਦੇ ਢੰਗ ਨਾਲ ਸਾਬਤ ਕੀਤੀ ਕਿ ਜੇ ਕਲਾਕਾਰ ਤਲਵਾਰ ਵਾਹੇ ਤੇ ਤਲਵਾਰ ਵਾਹੁਣ ਵਿੱਚ ਹੀ ਕਲਾ ਆ ਜਾਂਦੀ, ਕਿਉਂਕਿ ਜ਼ਾਲਮ ਤਲਵਾਰ ਵਾਹੇਗਾ ਤਬਾਹੀ ਮਚਾ ਦੇਵੇਗਾ, ਕਾਇਰ ਦੇ ਹੱਥ ਤਲਵਾਰ ਆ ਜਾਏਗੀ ਤਲਵਾਰ ਦੀ ਤੋਹੀਨ ਕਰੇਗਾ ਲੈ ਕੇ ਦੌੜ ਜਾਏਗਾ ਕੀ ਫਾਇਦਾ, ਜਾਂ ਕਿਤੇ ਆਪਣੇ ਹੀ ਪੈਰ ਤੇ ਮਾਰ ਪਏਗਾ ਕੰਬਦਾ ਹੋਇਆ। ਕਾਇਰ ਨੂੰ ਤਲਵਾਰ ਫੜਨੀ ਨਹੀਂ ਆਉਂਦੀ, ਜ਼ਾਲਮ ਫੜਦਾ ਹੈ ਤੇ ਤਬਾਹੀ ਮਚਾ ਦਿੰਦਾ ਹੈ, ਲੇਕਿਨ ਕਲਾਕਾਰ ਤਲਵਾਰ ਫੜਦਾ ਹੈ ਤੇ ਤਲਵਾਰ ਵੀ ਕਲਾ ਨਾਲ ਲਾਉਂਦਾ, ਉਹਦੇ ਤਲਵਾਰ ਵਾਹੁਣ ਚ ਕਲਾਕਾਰੀ ਹੈ, ਉਹਦੇ ਤੀਰਾਂ ਪਿੱਛੇ ਲੱਗਾ ਹੋਇਆ ਸੋਨਾ, ਉਹਦੇ ਤਲਵਾਰ ਛੁਪਿਆ ਪਰਉਪਕਾਰ। ਵੀਰਤਾ ਦੀ ਲਗਨ ਜੰਗ ਨੂੰ ਵੀ ਕਲਾ ਬਣਾ ਕੇ ਰੱਖ ਦਿੰਦੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹਜ਼ੂਰੀ ਕੀਰਤਨੀਆਂ, ਗੀਤਕਾਰ ਵੀ ਹੈ, ਸੰਗੀਤਕਾਰ ਵੀ ਹੈ, ਕਲਾਕਾਰ ਵੀ ਹੈ ਤੇ ਤਲਵਾਰ ਦਾ ਵੀ ਧਣੀ ਹੈ। ਤੇ ਵੱਡੀ ਗੱਲ ਇਹ ਕਿ ਜੰਗ ਚ ਕਿਸੇ ਨੇ ਹੱਥ ਵਿਖਾਉਂਦਾ ਹੈ ਦੁਸ਼ਮਣਾਂ ਨੂੰ ਪਤਾ ਲੱਗਦਾ ਹੈ ਕੋਈ ਯੋਧਾ ਆਇਆ, ਆਪਣਿਆਂ ਨੂੰ ਪਤਾ ਲੱਗਦਾ ਹੈ ਕੋਈ ਅੱਗੇ ਵਧਣ ਵਾਲਾ ਵਧਿਆ। ਔਰ ਇੱਕ ਹੋਰ ਗੱਲ, ਆਮ ਤੌਰ ਤੇ ਰੋਹ ਵਿੱਚ ਜੋਸ਼ ਵਿੱਚ ਮਨੁੱਖ ਦੇ ਚਿਹਰੇ ਦੀ ਆਕ੍ਰਿਤੀ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ, ਜੋਸ਼ ਵਿੱਚ ਆਇਆ ਬੰਦਾ ਆਮ ਤੌਰ ਤੇ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ, ਮਗਰ ਭਾਈ ਬਾਬਕ ਵਿੱਚ ਇੱਕ ਗੱਲ ਸੀ, ਇਹ ਤਲਵਾਰ ਵਾਹੁੰਦਾ ਸੀ ਤੇ ਖਿੜਿਆ ਹੋਇਆ ਵਾਹੁੰਦਾ ਸੀ, ਮੁਸਕਰਾਉਂਦਾ ਹੋਇਆ ਚਾਹ ਵਿੱਚ ਆਇਆ ਹੋਇਆ ਆਨੰਦ ਵਿੱਚ ਆ ਕੇ, ਜੋ ਗੁਰੂ ਘਰ ਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਸਾਹਿਬ ਕਲਗੀਧਰ ਪਾਤਸ਼ਾਹ ਦੀ ਤੇ ਅੱਗੋਂ ਬੇਅੰਤ ਗੁਰੂ ਕੇ ਲਾਲ ਸਿੰਘਾਂ ਦੀ ਪਰੰਪਰਾ ਰਹੀ ਹੈ, ਤਲਵਾਰ ਵਾਹ ਰਹੇ ਨੇ, ਮੁਸਕਰਾ ਰਹੇ, ਹੱਸ ਰਹੇ ਨੇ, ਫੱਟ ਲੱਗ ਰਹੇ ਨੇ ਤੇ ਹੱਸ ਰਹੇ ਨੇ, ਫੱਟ ਲਾਉਂਦੇ ਵੀ ਹੱਸਦੇ ਨੇ, ਫੱਟ ਖਾਂਦੇ ਵੀ ਹੱਸਦੇ। ਭਾਈ ਬਾਬਕ ਜੰਗ ਵਿੱਚ ਜੂਝਦਾ ਹੈ ਤੇ ਮੁਸਕਰਾਉਂਦਾ ਹੋਇਆ ਖਿੜਿਆ ਹੋਇਆ ਤੇ ਸਿੱਖਾਂ ਨੇ ਇੱਕ ਦਿਨ ਮਹਾਰਾਜ ਕੋਲ ਵਚਨ ਕੀਤਾ, ਮਹਾਰਾਜ ਬਾਬਕ ਬੜਾ ਨਿਰਭਉ ਹੈ, ਅੱਗੇ ਵੱਧਦਾ ਤੇ ਪਰਵਾਹ ਨਹੀਂ ਕਰਦਾ ਅੱਗੋਂ ਕੌਣ ਨੇ ਕਿੰਨੇ ਨੇ ਅੱਗੇ ਕੀ ਹਾਲਾਤ ਨੇ, ਸਾਰਿਆਂ ਨੂੰ ਚੀਰਦਾ ਅੱਗੇ ਵੱਧਦਾ ਚਲਾ ਜਾਂਦਾ। ਮਹਾਰਾਜ ਕੀਰਤਨ ਕਰਦਾ ਹੈ, ਰਬਾਬ ਫੜ ਕੇ ਹਰੀ ਜਸ ਕਰਦਾ ਹੈ ਤੇ ਦਿਲਾਂ ਨੂੰ ਚੀਰਦਾ ਜਾਂਦਾ, ਇਹਦੀਆਂ ਸੁਰਾਂ ਦਿਲਾਂ ਨੂੰ ਚੀਰਦੀਆਂ ਜਾਂਦੀਆਂ, ਜੰਗ ਵਿੱਚ ਜੂਝਦਾ ਤੇ ਦਲਾਂ ਨੂੰ ਚੀਰਦਾ ਜਾਂਦਾ, ਉੱਥੇ ਫੌਜਾਂ ਨੂੰ ਚੀਰਦਾ ਤੁਰਿਆ ਅੱਗੇ ਵਧਿਆ ਚਲਾ ਜਾਂਦਾ। ਮਹਾਰਾਜ ਇੰਨਾ ਨਿਰਭਉ ਤੇ ਖੇੜਾ ਇੰਨਾ ਵੀ ਇਹਦਾ ਖੇੜਾ ਕੋਈ ਭੱਜ ਕੋਈ ਇਹਨੂੰ ਬੋਲੀ ਮਾਰੇ, ਕੋਈ ਇਹਨੂੰ ਮਰਾਸ਼ੀ ਦਾ ਪੁੱਤਰ ਕਵੇ, ਕੋਈ ਇਹਨੂੰ ਕੁਛ ਕਵੇ, ਲੇਕਿਨ ਇਹਨੇ ਕਦੇ ਮੱਥੇ ਤੇ ਵੱਟ ਨਹੀਂ ਪਾਇਆ, ਇਹਨੂੰ ਕਦੇ ਕ੍ਰੋਧ ਨਹੀਂ ਆਇਆ। ਤੇ ਫਿਰ ਲੰਗਰਾਂ ਦੀ ਸੇਵਾ ਕਰਦਾ ਹੋਇਆ, ਗੁਰੂ ਕੇ ਦਰਬਾਰ ਦੀ ਸੇਵਾ ਕਰਦਾ ਹੋਇਆ ਕਦੇ ਥੱਕਦਾ ਵੀ ਨਹੀਂ। ਮਹਾਰਾਜ ਕਹਿਣ ਲੱਗੇ, ਜੋ ਤੁਸੀਂ ਦੱਸ ਰਹੇ ਹੋ ਮੈਂ ਵੀ ਦੇਖ ਰਿਹਾ, ਭਾਈ ਬਾਬਕ ਦੀ ਸੇਵਾ, ਭਾਈ ਬਾਬਕ ਦੀ ਜੰਗ ਜੂਈ, ਭਾਈ ਬਾਬਕ ਦਾ ਕੀਰਤਨ, ਮੈਂ ਸਭ ਕੁਝ ਦੇਖਦਾ ਸੁਣਦਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਮੈਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਹੈ ਭਾਈ ਬਾਬਕ। ਕਹਿਣ ਲੱਗੇ, ਮਹਾਰਾਜ ਫਿਰ ਇਹਨੂੰ ਕੋਈ ਉੱਚੀ ਪਦਵੀ ਮਿਲਣੀ ਚਾਹੀਦੀ, ਇਹਨੂੰ ਕੋਈ ਉੱਚਾ ਵੱਡਾ ਰੁਤਬਾ ਮਿਲਣਾ ਚਾਹੀਦਾ। ਭਾਈ ਬਾਬਕ ਨੂੰ ਮਹਾਰਾਜ ਕਹਿਣ ਲੱਗੇ, ਭਾਈ ਬਾਬਕ ਸੰਗਤਾਂ ਦੀ ਖੁਸ਼ੀ ਹੈ ਕਿ ਤੈਨੂੰ ਕੋਈ ਵੱਡਾ ਰੁਤਬਾ ਵੱਡਾ ਅਹੁਦਾ ਦਿੱਤਾ ਜਾਵੇ। ਸਿਪਾਹੀਆਂ ਦੇ ਵਿੱਚ, ਜੰਗ ਜੂਆਂ ਦੇ ਵਿੱਚ, ਯੋਧਿਆਂ ਦੇ ਵਿੱਚ ਤੈਨੂੰ ਕੋਈ ਉੱਚੀ ਪਦਵੀ ਦਿੱਤੀ ਜਾਵੇ। ਲੈ ਅਸੀਂ ਤੇਰੇ ਤੇ ਛੱਡਣੇ ਆ, ਤੂੰ ਖੁਦ ਮੰਗ, ਅਸੀਂ ਤੇਰੇ ਤੇ ਪ੍ਰਸੰਨ ਤੇ ਸਿੱਖ ਤੇਰੇ ਤੇ ਰਾਜ਼ੀ ਨੇ, ਤੂੰ ਮੰਗ, ਤੂੰ ਕੀ ਚਾਹੁੰਦਾ। ਹੱਥ ਬੰਨ ਕੇ ਕਹਿਣ ਲੱਗਾ, ਕਹਿਣ ਲੱਗਾ, ਮਹਾਰਾਜ ਸਤਿਗੁਰੂ ਕਿਰਪਾ ਕਰਨੀ ਕਿਤੇ ਕੀਰਤਨ ਨਾ ਛੁਡਾ ਦੇਣਾ, ਮੇਰਾ ਕੀਰਤਨ ਚ ਲਾਈ ਰੱਖੋ ਤੇ ਫਿਰ ਜਿਹੜੀ ਸੇਵਾ ਦਿਓ ਮੈਂ ਹਾਜ਼ਰ, ਜਿਸ ਸੇਵਾ ਵਿੱਚ ਲਾਓ ਮੈਂ ਹਾਜ਼ਰ ਹਾਂ, ਲੇਕਿਨ ਆ ਕੀਰਤਨ ਦੀ ਸੇਵਾ ਬਣੀ ਰਹੇ ਤੇ ਫਿਰ ਮੈਨੂੰ ਕਿਸੇ ਸੇਵਾ ਤੇ ਕੋਈ ਇਤਰਾਜ਼ ਨਹੀਂ। ਹਰੀ ਜਸ ਮੈਨੂੰ ਬਖਸ਼ਿਸ਼ ਕੀਤੀ ਰੱਖਣਾ, ਕਿਉਂਕਿ ਇਹਦੇ ਵਿੱਚ ਮੈਨੂੰ ਉਹ ਆਨੰਦ ਆਇਆ, ਇਹਦੇ ਵਿੱਚ ਮੈਨੂੰ ਉਹ ਰਸ ਆਇਆ।

ਜਿਹੜੀ ਆ ਦੁਨੀਆ ਦੀਆਂ ਝੂਠੀਆਂ ਪਦਵੀਆਂ ਨੂੰ ਲੋਕ ਚੰਬੜਦੇ ਹੱਥ ਮਾਰਦੇ ਨੇ, ਲੇਕਿਨ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਵਾਦ ਹੀ ਹੋਣਾ ਆਇਆ। ਹਰੀ ਜਸ ਕਰਦਿਆਂ ਹੋਇਆ ਭਟਕਣਾ ਮੁੱਕ ਗਈ, ਵਿਕਾਰ ਦੂਰ ਹੋ ਗਿਆ ਨੇ, ਨਿਰੰਕਾਰ ਨੇੜੇ ਆ ਗਿਆ। ਤੇ ਹੁਣ ਤਾਂ ਜੀ ਕਰਦਾ ਹੈ ਜਿਸ ਕੀਰਤਨ ਨੇ, ਜਿਸ ਹਰੀ ਜਸ ਨੇ ਗੁਰੂ ਦੇ ਨੇੜੇ ਕੀਤਾ ਹੈ, ਪ੍ਰਭੂ ਦੇ ਨੇੜੇ ਕੀਤਾ ਹੈ, ਵਿਕਾਰਾਂ ਤੋਂ ਦੂਰ ਕੀਤਾ, ਬੁਰਾਈਆਂ ਤੋਂ ਬਚਾਇਆ, ਉਹ ਜਸ, ਉਹ ਗੁਰੂ ਕਾ ਕੀਰਤਨ ਤੇ ਗੁਰੂ ਕੀ ਸਿਫਤ ਸਲਾਹ, ਪ੍ਰਭੂ ਦੀ ਸਿਫਤ ਸਲਾਹ ਅਠੇ ਪੈਰ ਮੇਰੇ ਹਿਰਦੇ ਵਿੱਚ ਚੱਲਦੀ ਹੈ।

ਚੇਤਨ ਨੇ ਮੈਨੂੰ ਟਿਕਾਓ ਬਖਸ਼ੀ ਔਰ ਇਹ ਸ਼ਬਦ ਆ ਕੇ ਜਿਸ ਵੇਲੇ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਤੇ ਟੁੱਕਦਾ ਹੈ ਮਹਾਰਾਜ ਨੇ ਆਪਣੇ ਮਨ ਦੀ ਅਵਸਥਾ ਕਹੀ ਬੇਅੰਤ ਗੁਰੂ ਕੇ ਸਿੱਖ ਗੁਰੂ ਕੇ ਲਾਲ ਹਰੀ ਜਸ ਕਰਦੇ ਐਸੀ ਪਦਵੀ ਨੂੰ ਪ੍ਰਾਪਤ ਹੋਏ ਕਹਿੰਦੇ ਨੇ ਜ਼ਿੰਦਗੀ ਦੀ ਪਦਵੀ

भक्त जन्म बिछड़े माधो जो जन्म तुम्हारे लेके चरणदास आसन।

ਕਰਨ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ, ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛੱਲ ਮਾਰਦਾ ਸਮੁੰਦਰ ਦੀ, ਛੱਲ ਫਿਰ ਸਮੁੰਦਰ ਦੇ ਵਿਚ ਹੀ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਮੈਂ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ੍ਹ ਰਿਹਾ ਸੀ 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦੇਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ, ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ, ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਕਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ, ਪਰ ਬਾਮਣ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ, ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜੋ, ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ। ਤੇਰੇ ਜੀਆ ਨਹੀਂ ਜਗ

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੈਦਾ ਪ੍ਰਭ ਆਪਣੇ ਭਗਤਾਂ ਦੇਵੇ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਤੋਂ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ। ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਸੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾਹ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਯੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ, ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀ ਏ ਹੋਣਾ ਜ਼ਰੂਰੀ ਏ, ਜਿਵੇਂ ਬੀ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ, ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ ਮਹਾਰਾਜ, ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ, ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ, ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

ਉਹੀ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ। ਕਿਤੇ ਭੁੱਲਣਾ ਜਾਣੀ ਉਹ ਮਾੜਾ ਮੂਰਖਾ

हरिजियो नाम परियो रामदास नाम परियो रामदास। ओ दीन दयाल कृपा।

मुनार क्या चढ़े साई ना बहराओ मैं मूर्ख जाने दूर जे कार

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਭੱਟ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤਾਂ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ

ਦੇ ਜਾ ਰਹੇ ਨੇ ਉਹ ਡੇਰਾ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਬੈਠਾ ਅੱਜ ਕੱਲ ਆਪਾਂ ਗੁਰਦੁਆਰੇ ਕਹਿੰਦੇ ਹਾਂ ਪਹਿਲਾਂ ਧਰਮਸ਼ਾਲਾ ਕਿਹਾ ਕਰਦੇ ਸਨ ਜਿੱਥੇ ਬੈਠ ਕੇ ਪਰਮੇਸ਼ਰ ਦੀ ਸਿਫਤ ਕੀਤੀ ਜਾਏ ਇੱਕ ਪਰਮੇਸ਼ਰ ਤੋਂ ਸਿਵਾ ਹੋਰ ਕੋਈ ਗੱਲ ਨਾ ਹੋਵੇ ਜਿੱਥੇ ਸੇਵਾ ਤੇ ਸਿਮਰਨ ਹੋਵੇ ਜਿੱਥੇ ਦਰਦਮੰਦਾਂ ਲੋੜਵੰਦਾਂ ਦੀ ਸੇਵਾ ਕੀਤੀ ਜਾਏ ਜਿੱਥੇ ਦੁਖੀਆਂ ਦਾ ਦੁੱਖ ਦੂਰ ਕੀਤਾ ਜਾਏ ਜਿੱਥੇ ਧਰਮ ਦੀ ਗੱਲ ਹੋਵੇ ਉਹ ਧਰਮਸ਼ਾਲਾ ਉਹ ਗੁਰੂ ਦਾ ਪਰਮੇਸ਼ਰ ਦਾ ਘਰ ਭਾਈ ਲੈਣਾ ਘੋੜੇ ਤੇ ਸਵਾਰ ਨੇ ਪੁੱਛਦੇ ਜਾ ਰਹੇ ਨੇ ਕਿ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਪੁੱਛਦਿਆਂ ਕਾਫੀ ਦੂਰ ਚਲੇ ਗਏ ਹੁਣ ਅੱਗੋਂ ਕਿਸੇ ਕੋਲ ਪੁੱਛਣਾ ਕੋਈ ਨਜ਼ਰ ਨਾ ਆਇਆ ਤਾਂ ਭਾਈ ਲਹਿਣਾ ਹੈਰਾਨ ਹੋ ਗਏ ਇੱਕ ਬੜੀ ਹੀ ਸੋਹਣੀ ਸੂਰਤ ਜਿਹਦੇ ਚਿਹਰੇ ਤੋਂ ਨੂਰ ਟਪਕਦਾ ਜਿਨ੍ਹਾਂ ਦੇ ਬੁੱਲ ਫਰਕਦੇ ਨੇ ਸੂਰਤ ਦੇਖਿਆ ਮਨ ਨੂੰ ਠੰਡ ਪੈਂਦੀ ਹੈ ਉਹ ਸੂਰਤ ਪਤਾ ਨਹੀਂ ਕਿਧਰੋਂ ਚੱਲਦੀ ਹੋਈ ਭਾਈ ਲਹਿਣੇ ਦੇ ਸਾਹਮਣੇ ਆ ਗਈ ਔਰ ਜਦ ਭਾਈ ਲਹਿਣਾ ਉਸ ਸੂਰਤ ਨੂੰ ਦੇਖਦੇ ਨੇ ਅੱਖਾਂ ਚਮਕਣ ਨੂੰ ਦਿਲ ਨਹੀਂ ਕਰਦਾ ਅੱਖਾਂ ਕਹਿੰਦੀਆਂ ਨੇ ਕਿ ਮੈਂ ਸੂਰਤ ਦੇਖਦਾ ਰਹਾਂ ਇਹ ਸੂਰਤ ਅੱਖਾਂ ਤੋਂ ਓਹਲੇ ਨਾ ਹੋਵੇ ਇਨ ਅੱਖਾਂ ਦੇ ਨਾਲ ਬੜਾ ਕੁਝ ਦੇਖਿਆ ਪਰ ਇਹੋ ਜਿਹੀ ਸੂਰਤ ਅੱਜ ਤੱਕ ਦੇਖੀ ਨਹੀਂ ਤੇ ਭਾਈ ਲਹਿਣਾ ਉਸ ਸੂਰਤ ਨੂੰ ਪੁੱਛਦੇ ਨੇ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਸਾਧ ਸੰਗਤ ਇਹ ਸੂਰਤ ਹੋਰ ਕੋਈ ਨਹੀਂ ਇਹ ਆਪ ਹੀ ਗੁਰੂ ਨਾਨਕ ਹੈ ਜਿਹੜਾ ਇਸ ਸਿੱਖ ਨੂੰ ਆਪ ਲੈਣ ਵਾਸਤੇ ਆਇਆ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ ਭਾਈ ਲਹਿਣੇ ਨੇ ਕਿਹਾ ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ ਕੋਈ ਵੈਸੇ ਰਾਹ ਦੱਸ ਦਿੰਦਾ ਭਾਈ ਸਾਹਮਣੇ ਚੱਲਿਆ ਜਾ ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ ਪਰ ਤਨ ਹੈ ਗੁਰੂ ਨਾਨਕ ਨਜ਼ਾਰਾ ਤੱਕੋ ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ ਜਦ ਧਰਮਸ਼ਾਲਾ ਆਈ ਗੁਰੂ ਨਾਨਕ ਸਾਹਿਬ ਨੇ ਕਿਹਾ ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ ਇਹੋ ਹੀ ਧਰਮਸ਼ਾਲਾ ਹੈ ਤੇ ਅੰਦਰ ਚਲਾ ਆਵੀ ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ ਭਾਈ ਲਹਿਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ ਕਹਿਣ ਲੱਗੇ ਮਨਾ

ਜੇ ਹੋਈ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂ ਹੋਏ ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ, ਕਹਿਣ ਲੱਗੇ ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ ਹੋਰ ਕੋਈ।

ಚಕ್ರ

अमर सतगुर खिड़की। गुरु अंगद ने कृपा करके अमरदास नूं

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ।

ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ, ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪ ਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ, ਇੱਕ ਗੱਲ ਧਿਆਨ ਵਿੱਚ ਰੱਖਣ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ, ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ, ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ? ਆਪਣੇ ਗ੍ਰਿਸ਼ਤ ਜੀਵਨ ਵਿੱਚ ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ ਹੈ। ਅਮਰਦਾਸ ਕਹਿਣ ਲੱਗੇ, ਬੇਟਾ, ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ ਖਡੂਰ ਸਾਹਿਬ ਚੱਲ ਪਏ। ਜਦ ਖਡੂਰ ਸਾਹਿਬ ਪਹੁੰਚੇ, ਗੁਰੂ ਅੰਗਦ ਸਾਹਿਬ ਸੰਗਤਾਂ ਦੇ ਨਾਲ ਬੈਠੇ ਹੋਏ, ਦੂਰੋਂ ਤੱਕ ਲਿਆ ਕਿ ਸਾਡਾ ਕੁੜਮ ਅਮਰਦਾਸ ਆ ਰਿਹਾ, ਕਿਉਂਕਿ ਭਰਾ ਦਾ ਭਰਾ ਵੀ ਕੁੜਮ ਹੀ ਮੰਨਿਆ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਆਸਣ ਦਿੱਤਾ ਕਿ ਸਾਡੇ ਕੁੜਮ ਦਾ ਭਰਾ ਕੋਈ ਵੀ ਕੁੜਮ ਹੀ ਲੱਗਾ, ਕੁੜਮ ਆਇਆ। ਜਦ ਸਿੰਘਾਸਣ ਦਿੱਤਾ ਬੈਠਣ ਵਾਸਤੇ, ਤਾਂ ਅਮਰਦਾਸ ਜੀ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨਾਂ ਦੇ ਕੋਲ ਹੀ ਬੈਠ ਗਏ। ਕਹਿਣ ਲੱਗੇ, ਪਾਤਸ਼ਾਹ, ਮੈਂ ਕੁੜਮ ਬਣ ਕੇ ਨਹੀਂ ਆਇਆ, ਸੇਵਕ ਬਣ ਕੇ ਆਇਆ। ਆਪਣੇ ਚਰਨਾਂ ਵਿੱਚ ਦਿਓ ਜਗ੍ਹਾ, ਸਿੱਖ ਬਣਾਓ, ਆਪਣਾ ਸੇਵਕ ਬਣਾ ਲਓ। ਉਮਰ ਅਮਰਦਾਸ ਦੀ ਉਹ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਬੁਢੇਪਾ। ਉਸ ਉਮਰ ਵਿੱਚ ਆ ਕੇ ਸੇਵਾ ਕੀਤੀ, ਲੰਗਰ ਚ ਭਾਂਡੇ ਮਾਂਜੇ, ਲੰਗਰ ਪਕਾਇਆ, ਝਾੜੂ ਫੇਰਿਆ, ਔਰ ਕਠਿਨ ਸੇਵਾ ਲਈ ਰੋਜ਼ ਸਵੇਰੇ ਕੁਝ ਮੀਲ ਚੱਲ ਕੇ ਬਿਆਸਾ ਦਰਿਆ ਤੇ ਜਾਂਦੇ ਨੇ, ਪਾਣੀ ਦੀ ਗਾਗਰ ਭਰ ਕੇ ਫਿਰ ਵਾਪਸ ਆ ਕੇ ਪੈਦਲ ਗੁਰੂ ਅੰਗਦ ਸਾਹਿਬ ਨੂੰ

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰ ਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗ ਹੈ। ਜੁਲਾਈ ਦੀ ਘਰ ਵਾਲੀ, ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਕੋਈ ਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਏ, ਹੁਣ ਤੂੰ ਗੁਰੂ ਏ ਤੇ ਮੈਂ ਤੇਰਾ ਸੇਵਕ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ
ਹੁਣ ਜਿਹੜੇ ਨਿਥਾਵੇ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਫਿਰ ਜੁੜੀ। ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਧਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਝ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਨੇ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮੱਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ। ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ, ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ,
ਜਿੱਥੇ ਸਰੋਵਰ ਬਣਿਆ, ਹਰੀ ਮੰਦਰ ਬਣਿਆ, ਤੇ ਜਿਹੜਾ ਵੀ ਉੱਥੇ ਇਸ਼ਨਾਨ ਕਰਦਾ, ਜਦੋਂ ਵੀ ਉਹ ਗੱਲ ਕਹਿੰਦਾ, ਇਸ਼ਨਾਨ ਕਰਦਾ, ਤਾਂ ਉਹਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਪਰ ਇੱਕ ਗੱਲ ਕਹਿੰਦੇ ਆ, ਗੁਰੂ ਬਣ ਕੇ ਮਨ ਵਿੱਚ ਹੰਕਾਰ ਨਹੀਂ ਆਇਆ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ। ਗੁਰੂ ਰਾਮਦਾਸ ਜੀ ਦਾ ਦਾੜਾ ਬੜਾ ਲੰਮਾ ਸੀ ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਇੰਨਾ ਲੰਮਾ ਦਾੜਾ, ਇੰਨੀ ਲੰਮੀ ਦਾੜੀ ਕਿਉਂ ਵਧਾਈ? ਹੋਰ ਕੋਈ ਹੁੰਦਾ ਉਹਦਾ ਜਵਾਬ ਕੁਝ ਹੋਰ ਹੁੰਦਾ, ਪਰ ਗੁਰੂ ਰਾਮਦਾਸ ਦਾ ਜਵਾਬ ਕੀ ਸੀ? ਇੱਕ ਹੱਥ ਦੇ ਨਾਲ ਆਪਣੀ ਦਾੜੀ ਫੜ ਲਈ, ਇੱਕ ਹੱਥ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰ ਫੜ ਲਏ, ਆਪਣੀ ਦਾੜੀ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਪੈਰ ਝਾੜਨ ਲੱਗ ਪਏ ਗੁਰੂ ਰਾਮਦਾਸ। ਤੇ ਨਾਲੇ ਕਹਿੰਦੇ ਨੇ, ਬਾਬਾ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ। ਤਾਂ ਬਾਬਾ ਸ੍ਰੀ ਚੰਦ ਕਹਿਣ ਲੱਗੇ, ਰਾਮਦਾਸ ਅਗਰ ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤੇ ਅਸੀਂ ਗੁਰੂ ਨਾ ਬਣ ਜਾਂਦੇ। ਪਾਠ ਕਹਿ ਰਹੇ ਨੇ, ਐਸੇ ਗੁਰੂ ਕਿੱਥੇ ਮਿਲਣਗੇ, ਇਸੇ ਵਾਸਤੇ ਸਾਰੇ ਦਰ ਛੱਡ ਕੇ ਇਹਨਾਂ ਦੇ ਦਰ ਆ ਪਏ ਆ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਦਿਓ। ਹੁਣ ਗੁਰੂ ਰਾਮਦਾਸ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ, ਵੱਡੇ ਬਾਬਾ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਤੇ ਤੀਸਰੇ ਅਰਜਨ ਦੇਵ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਰਜਨ ਸਾਹਿਬ ਕਹਿ ਕੇ ਯਾਦ ਕਰਦੇ। ਵੱਡੇ ਦੋਨੋਂ ਪੁੱਤਰ ਨਾ ਸੇਵਾ ਵੱਲ ਧਿਆਨ, ਨਾ ਹੁਕਮ ਮੰਨਣ ਵੱਲ, ਤੇ ਗੁਰੂ ਅਰਜਨ ਸਾਹਿਬ ਜੋ ਪਿਤਾ ਗੁਰੂ ਨੇ ਕਿਹਾ ਕਦੀ ਨਹੀਂ ਮੋੜਿਆ, ਔਰ ਆਗੇ ਆ ਸੇਵਾ ਦਾ ਸਦਕਾ ਇਹ ਗੁਰਗੱਦੀ, ਇਹ ਇਲਾਹੀ ਜੋਤ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਖਸ਼ ਦਿੱਤੀ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੇ ਜੀ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬਯਨ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨਯਣ। ਕਿ ਹੁਣ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬੈਠੇ ਨੇ, ਜਿਹੜੇ ਪ੍ਰਮਾਣ ਪੁਰਖ ਨੇ। ਤੇ ਪਾਠ ਕਹਿੰਦਾ, ਅਗਰ ਦਰਸ਼ਨ ਕਰਨੇ ਨੇ ਇਹਨਾਂ ਅੱਖਾਂ ਦੇ ਨਾਲ ਤਾਂ ਗੁਰੂ ਅਰਜਨ ਦੇ ਕਰੋ, ਕਿਉਂਕਿ ਦਰਸ਼ਨ ਕੀਤੇ ਆ ਜਨਮ ਮਰਨ ਸੌਰ ਜਾਂਦਾ, ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ। ਇਸ ਬਾਣੀ ਇਤਿਹਾਸ ਤੋਂ ਆਪਾਂ ਇਹ ਸਿੱਖਿਆ ਲੈਣੀ, ਆਪਣੇ ਗੁਰੂ ਦਾ ਹੁਕਮ ਮੰਨਣਾ, ਸੇਵਾ ਕਰਨੀ, ਸਿਮਰਨ ਕਰਨਾ, ਆਪਣੇ ਘਰ ਵਿੱਚ ਆਪਣੇ ਮਾਂ ਬਾਪ ਵੱਡਿਆਂ ਦਾ ਕਿਹਾ ਮੰਨਣਾ, ਉਹਨਾਂ ਦਾ ਆਦਰ ਕਰਨਾ, ਉਹਨਾਂ ਦੀ ਆਗਿਆ ਵਿੱਚ ਚੱਲਣਾ ਨਿਹਾਇਤ ਜ਼ਰੂਰੀ ਹੈ। ਕਿਉਂਕਿ ਕਹਿੰਦੇ ਨੇ, ਜਿਹਨੇ ਮਾਂ ਬਾਪ ਦੀ ਸੇਵਾ ਨਹੀਂ ਕੀਤੀ, ਉਹ ਕਿਤਨਾ ਵੀ ਦਾਨ ਪੁੰਨ ਕਰੇ, ਉਹ ਕਿਤਨਾ ਵੀ ਤੀਰਥਾਂ ਤੇ ਜਾਵੇ, ਉਹ ਕਦੀ ਸਫਲ ਨਹੀਂ ਹੁੰਦਾ। ਮਾਂ ਬਾਪ ਦੀ ਸੇਵਾ ਕੀਤੀ, ਸਮਝੋ ਰੱਬ

ਵਰਣਨ ਕਰਨ ਵਾਸਤੇ। ਮੇਰੇ ਧੰਨ ਗੁਰੂ ਨਾਨਕ ਜੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿਚ ਆਪ ਜੀ ਉਹੋ ਹੀ ਤਾਂ ਆਏ ਹੋ ਜੋ ਜਿਸ ਦੇ ਇਕ ਰੋਮ ਵਿਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਤਾਂ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ, ਜਿਨ੍ਹਾਂ ਨੇ ਤੁਹਾਨੂੰ ਜਾਣਿਆ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਏ, ਭਰਪੂਰ ਕਰ ਦਿੱਤਾ ਏ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾ ਦੇ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ ਪੂਰਨ ਬ੍ਰਹਮ ਗੁਰਸਿੱਖਣ ਲਗਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣੇ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ ਮੈਨੂੰ, ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਨ੍ਹਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ ਮੈਂ ਉਹਦੀ ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਮਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ।
आपे मिलाए कहे कंठ लाए। ए भी ओदी बख्शिश है जिस ते ओदी रहमत होई उस नूं आप घर जाके अपने नाल जोड़ लिया प्रभु नाल जोड़ लिया। तिस बिना नहीं जाए जीओ जे कोई समझे ओदे तो बिना कोई होर सहज दा टिकाणा है आनंद दा चैन दा टिकाणा है कोई ना। बल जाए नानक सदा करते साहब कहंदे ने उस करता पुरख तो मैं बलिहार जावां जेड़ा सब में रहा समाए जी सारियां च जो रमिया होया। जिस वेले हिरदे च वस जांदा है सच जानना जिस वेले गुरु नानक हिरदे च वसदा है बड़ी करामात हुंदी है बड़ी अजीब गल वापरदी मनुख कुछ दा कुछ हो जांदा है। मनुख दे जीवन च बड़ी वड्डी क्रांति आ जांदी बहुत वड्डा इनकलाब बड़ी वड्डी तब्दीली आ जांदी। वह जी आनंद की दशा महाराज दस रहे ने बिल्कुल वैसी ही वापर जाती शरीर रूप करके धन गुरु नानक माता तृप्ता की कुख तो सत्कार योग मेहता कल्याण राज के घर च जन्म लेंदे ने। धन भाग इस धरती दे धन भाग उस परिवार दे धन भाग उस घर दे उस नगर दे तन तन पिता तन तन कुल तन तन सो जननी जिनी तू जनिया माए सारे तन। पर जिस वेले गुरु नानक किसी के हिरदे च आके वसते ने शब्द रूप च वसते ने अपने बचना नाल किसी के हिरदे च वसते ने असली तां गुरु नानक का जन्म उस वेले हुंदा है जिस वेले किसी के हिरदे च प्रकाशमान हुंदे शरीर रूप करके वह ननकाणा साहब दर्शन बखते ने राय भोई की तलवंडी च दर्शन बखते ने। लेकिन मत समझना कि वह एक इतिहास है हो गया अज भी गुरु नानक हिरदे च वसते जिन्होंने गुरु नानक नूं जानिया है जैसा कि बाणी च पढ़ते हैं आपां गुरु नानक जिन सुनिया वेखिया से फिर गर्भाश ना परिया रे जमन मरण तो मुक्त हो जाते ने जिन्होंने गुरु नानक वर्गा गुरु सुनिया वेखिया है समझिया है जिसने गुरु नानक नूं जमन मरण तो रहत हो गया ते जिस वेले हिरदे च वसते ने मनुख का अपना नवा जन्म होता गुरु तो बिना मनुख के जीवन विच आनंद नहीं है सहज नहीं है टिकाओ नहीं रस नहीं है भटकना तो है बेस्वादी तो है बेचैनी तो है। ते जिस दिन गुरु नानक हिरदे च वसदा है मनुख बदलदा है वह भावें 500 पहला 500 साल पुरानी गल होवे ते भावें अज की गल होवे उदों गुरु नानक शरीर रूप थां पर थां फिर के किते ठगां नूं सज्जन बनाउंदे फिरदे ने किते चोरां नूं साध बनाउंदे फिरदे ने किते कट्टड़वाद दे दायरियां च घिरे होए मजहबी जनूनियां नूं प्यार दी रंगण च रंगदे फिरदे ने किते हंकार नाल भरे होए पहाड़ियां ते अड़के बैठे बंदियां नूं नीवे ला के थले ला के धरती ते लिया के लोकां दी सेवा च लाउंदे ने किते रिधियां सिद्धियां दे घेरियां च घिरे बैठे उन्हां चक्करां च पए होए सिद्धां ते जोगियां नूं ताड़ना करदे ने सिद्ध छप बैठे परबती कौन जगत को पार उतारा कौन ख्याल करे धरती दे वासियां दा तुसीं रिधियां सिद्धियां दे चक्कर च उच्चे परबतां ते चढ़ के बह गए चलो धरती ते चलो जगत विच संसार दे लोकां नाल प्यार दी सांझ पाओ लोकां नूं जीवन दी जाच दसो आप बंदियां वांगू जीवो बंदियां नूं नेक इंसानां वांगू जीवन दी जाच दसो वो शरीर रूप की कहानी है शरीर रूप करके थां थां ते बाबे तारे चार चक नौ खंड पृथ्वी सच्चा टोआ चारे चक्कां ते फिर के किथे किथे फिर के धन गुरु नानक ने संसार नूं नवे राह दे उत्ते गुरमत दे राह दे उत्ते अपने गुरमत गाडी राह दे उत्ते चलन की जाच नहीं बखी किथे किथे नहीं फिरे गढ़ बगदाद निवाए के मक्का मदीना सब निवाया पता नहीं किथे किथे जा जाके कई जंगल गा के समुद्रां नूं पार करके रेगिस्ताना दी रेत नूं पार करके हिमालिया दीआं चोटियां नूं पार करके किते तिब्बत ते चीन दीआं वादियां विच किथे किथे फिर के किते आसाम ते नागालैंड दे भयानक जंगलां विच कितनियां टापूआं ते फिर फिर के पूरे भारत वर्ष ते नहीं धरती दे कितने ही देशां ते साहिबां दे पावन चरणां कमलां दे सोहणे सोहणे चिन्ह अज भी प्राप्त ने किथे किथे जाके साहिबां ने शरीर रूप विच
ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ, ਮਿੱਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁਕ ਕਹਿੰਦੇ ਨੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ। ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਸ਼ੇਰ ਦੀ ਗਰਜ ਸੁਣ ਕੇ। ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ। ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿਚੋਂ ਵਿਕਾਰ, ਬੁਰਾਈਆਂ, ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ, ਨਿਰੰਕਾਰ ਹੀ ਆ ਵਸਿਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਡਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ ਮੇਰੇ ਹੱਥਾਂ ਵਿਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਮੁਸਕਰਾਉਂਦਾ ਤੇ ਹੱਸਦਾ ਜਨਮੇ, ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ, ਤੇਰੇ ਘਰ ਚ ਜਨਮੇ ਇਸ ਪੁੱਤਰ ਦੀ, ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਗਨੀ ਸਮਝਿਆ। ਕਹਿੰਦੇ ਨੇ, ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿਚ ਕਰ ਦਿੱਤਾ, ਲੇਕਿਨ ਮੇਰੇ ਭਾਗਾਂ ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ। ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹੇ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ। ਮੈਂ ਤਾਂ ਉਸ ਕਰਕੇ ਵੈਰਾਗ ਵਿਚ ਆ ਗਿਆ, ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਨ੍ਹਾਂ ਨੇ ਸਮਝੇ ਆ ਕਿ ਪਤਾ ਨਹੀਂ ਕੀ ਕਰੇਗਾ। ਤੇ ਇਹ ਹੀ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਏਕ ਓੰਕਾਰ ਪੈ ਦੜਾਉਂਦੇ ਨੇ, ਕਿਤੇ ਉਹ
ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈਖਾਨੇ ਆ ਸੀ। ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨਹੀਂ ਉਸੇ ਦੀ ਬਰਕਤ ਸਦਕਾਈ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਪਾਤਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਏ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਏ। ਮਰਦਾਨੇ ਆ ਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸੱਤ ਵਚਨ ਕਹਿ ਕੇ ਮਰਦਾਨਾ ਨਗਰ ਵਿਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ।

ਜਾਣਿਆ ਮੇਰਾ ਲਾਲ ਗੁਰੂ ਨਾਨਕ ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਕੀ ਦੱਸੇ ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ ਮੇਰਾ ਜ਼ਿਕਰ ਨਾ ਕਰੇ ਚੁੱਪ ਕਰਕੇ ਬਹਿ ਰਿਹਾ ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾ ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ ਘਰਦਿਆਂ ਨੂੰ ਮਿਲ ਲਿਆ ਮੈਨੂੰ ਮਿਲ ਲਈ ਤੀਜੀ ਤੇਰੀ ਧਿਰ ਕਿਹੜੀ ਚੱਲ ਕਿੱਥੇ ਚੱਲਣਾ ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ ਮਗਰੇ ਮਗਰੇ ਪੋਲੇ ਪੈਲੀ ਮਾਤਾ ਜੀ ਵੀ ਪਹੁੰਚ ਪਈ ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆਏ ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ ਸੋਚੀ ਪਏ ਹੋਏ ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚਿੰਤਾਈ ਦਿੰਦਾ ਰਿਹਾ ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ ਅੱਜ ਗੌ ਨਾਲ ਵੇਖਿਆ ਕੁਝ ਹੋਰ ਦੱਸਿਆ ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ ਧੰਨ ਗੁਰੂ ਨਾਨਕ ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ ਕਹਿਣ ਲੱਗੇ ਨਾਨਕ ਨਾ ਅੱਜ ਪਿਤਾ ਨਾ ਕਹੋ ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ ਆਪਣੇ ਮਾਰਗ ਤੇ ਮੈਨੂੰ ਲਾ ਲੈ ਮੈਨੂੰ ਵੀ ਉਹ ਕੁਝ ਬਣਾ ਲੈ ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ ਆਪਣੇ ਮਗਰ ਲਾਇਆ ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ ਸਤ ਕਰਤਾਰ ਸਤਨਾਮ ਮਹਿਤਾ ਜੀ ਦਾ ਲੂਹ ਨੂੰ ਠਰ ਗਿਆ ਆਨੰਦ ਨਾਲ ਭਰ ਗਿਆ ਰੋਮ ਰੋਮ ਹੈਰਾਨ ਹੋ ਗਏ ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ ਇਉਂ ਜਾਗਦੇ ਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿਚ ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ ਸਰੂਰ ਨਾਲ ਭਰੇ ਆਨੰਦ ਨਾਲ ਭਰੇ ਹੋਏ ਸਰਸਾਰ ਹੋਏ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ

ਹਰ ਪੁੱਤਰ ਨੇ ਜਨਮ ਲਿਆ ਹੈ ਤੇ ਪੁੱਤਰ ਜਨਮ ਤੋਂ ਹੀ ਪਿੰਗਲਾ ਹੈ, ਹੱਥਾਂ ਤੇ ਪੈਰਾਂ ਤੋਂ ਹੀਣ ਹੈ। ਸਮਾਂ ਬੀਤਿਆ, ਮਾਂ ਗੁਜ਼ਰ ਗਈ, ਹੋਰ ਸਮਾਂ ਬੀਤਿਆ ਤੇ ਇਸਦਾ ਪਿਤਾ ਵੀ ਗੁਜ਼ਰ ਗਿਆ। ਸਾਰੇ ਲੋਕ ਆਖਣ ਲੱਗੇ ਵੀ ਇਹ ਬੱਚਾ ਬੜਾ ਹੀ ਕਰਮਹੀਣ ਹੈ, ਹਰ ਕੋਈ ਨਫ਼ਰਤ ਕਰਨ ਲੱਗਾ। ਭੈਣ ਭਰਾ, ਰਿਸ਼ਤੇਦਾਰ ਸਾਰੇ ਹੀ ਬੋਲ ਕਬੋਲ ਬੋਲਦੇ ਨੇ, ਜਦੋਂ ਦਾ ਤੂੰ ਜਨਮ ਲਿਆ ਹੈ ਤੇ ਘਰ ਵਿੱਚ ਘਾਟਾ ਹੀ ਘਾਟਾ ਹੈ, ਤੁਰ ਨਹੀਂ ਸਕਦਾ, ਹੱਥਾਂ ਨਾਲ ਕੁਝ ਕਰ ਨਹੀਂ ਸਕਦਾ, ਕੋਈ ਤੈਨੂੰ ਕਿੰਨਾ ਕੁ ਚਿਰ ਖਵਾਵੇਗਾ। ਰੋਜ ਬੋਲ ਕਬੋਲ ਬੋਲਦੇ ਨੇ ਤੂੰ ਬੜਾ ਹੀ ਕਰਮਹੀਣ ਹੈ। ਅੱਜ ਇਸ ਬੱਚੇ ਕੋਲੋਂ ਸੁਣਿਆ ਨਾ ਗਿਆ, ਹਰ ਰੋਜ਼ ਦੀਆਂ ਗੱਲਾਂ ਸੁਣ ਕੇ ਅੱਜ ਤੰਗ ਆਇਆ।

ਤੇ ਚੁੱਕ ਕੇ ਜੰਗਲ ਦੇ ਵਿੱਚ ਛੱਡ ਆਏ ਨੇ। ਆਖਣ ਲੱਗੇ ਹੁਣ ਇੱਥੇ ਰੁਲ, ਅਸੀਂ ਦੇਖਾਂਗੇ ਤੇਰਾ ਵਾਹਿਗੁਰੂ ਤੇਰਾ ਰਾਮ ਕਿਵੇਂ ਤੈਨੂੰ ਪ੍ਰਸ਼ਾਦੇ ਛਕਾਉਂਦਾ ਹੈ, ਕਿਵੇਂ ਤੈਨੂੰ ਪਾਲਦਾ ਹੈ। ਭੁੱਖ ਨਾਲ ਮਰੇਗਾ ਤੇ ਸੇਮ ਤੈਨੂੰ ਸਾਡੀ ਕਦਰ ਆਵੇ।

ਬੀਤਿਆ, ਰਾਤ ਬੀਤੀ ਫਿਰ ਦਿਨ ਆਇਆ। ਉਸ ਮਾਲਕ ਦੀ ਬਖਸ਼ਿਸ਼ ਹੋਈ, ਅੱਜ ਇਸ ਜੰਗਲ ਦੇ ਵਿੱਚੋਂ ਬ੍ਰਹਮਾ ਦੇ ਪੁੱਤਰ ਸ੍ਰੀ ਨਾਰਦ ਜੀ ਲੰਘ ਰਹੇ ਨੇ। ਅਚਾਨਕ ਬੱਚੇ ਵੱਲ ਨਿਗਾਹ ਪਈ, ਆਖਣ ਲੱਗੇ, ਓਏ ਬੱਚਿਆ, ਇੰਨਾ ਉਦਾਸ ਤੇ ਨਿਰਾਸ਼ ਕਿਉਂ ਬੈਠਾ? ਪ੍ਰਭੂ ਦਾ ਨਾਮ ਜਪਿਆ ਕਰ। ਪ੍ਰਭੂ ਦਾ ਨਾਮ ਜਪਣ ਦੇ ਨਾਲ ਸਾਰੇ ਦੁੱਖ ਤੇ ਭੁੱਖਾਂ ਦੂਰ ਹੋ ਜਾਂਦੇ ਨੇ। ਰਾਮ ਰਾਮ ਜਪਿਆ ਕਰ। ਰਾਮ ਨਾਮ ਜਪਣ ਦੇ ਨਾਲ ਸੰਸਾਰੀ ਦੁੱਖ ਤੇ ਭੁੱਖਾਂ ਸਾਰੀਆਂ ਹੀ ਮੁੱਕ ਜਾਂਦੀਆਂ ਨੇ। ਨਾਰਦ ਜੀ ਇੰਨੀ ਗੱਲ ਕਰਕੇ ਤੁਰ ਗਏ ਨੇ। ਬੱਚੇ ਨੇ ਕੰਨਾਂ ਨਾਲ ਸੁਣੀਆਂ ਤੇ ਹਿਰਦੇ ਵਿੱਚ ਵਸਾ ਲਈਆਂ, ਸਿਮਰਨ ਵਿੱਚ ਜੁੜ ਗਿਆ। ਤੇ ਕੀ ਸੋਝੀ ਮਿਲਦੀ ਹੈ? ਕਿੰਨੇ ਹੀ ਮਹੀਨੇ ਉਸ ਪ੍ਰਭੂ ਦੇ ਸਿਮਰਨ ਵਿੱਚ ਬੈਠਾ ਰਿਹਾ, ਰਾਮ ਰਾਮ ਦੀ ਯਾਦ ਸਵਾਸਾਂ ਨਾਲ ਜੁੜ ਗਏ। ਕਿੰਨੇ ਮਹੀਨੇ ਬੈਠਾ ਰਿਹਾ, ਅੱਜ ਕਿੰਨੇ ਮਹੀਨਿਆਂ ਬਾਅਦ ਇਸ ਦੀਆਂ ਅੱਖਾਂ ਖੁੱਲੀਆਂ ਤੇ ਦੇਖੋ ਨਾਮ ਦੀਆਂ ਬਰਕਤਾਂ ਕੀ ਤੱਕ ਰਿਹਾ ਹੈ। ਇਸ ਦੇ ਹੱਥ ਤੇ ਪੈਰ ਠੀਕ ਹੋ ਗਏ ਨੇ, ਹੁਣ ਇਹ ਪਿੰਗਲਾ ਨਹੀਂ ਦੇ ਰਿਹਾ। ਆ ਜਦੋਂ ਇਸ ਨੇ ਕੁਝ ਤੱਕਿਆ ਨਾ, ਇਹ ਪ੍ਰਭੂ ਤੂੰ ਕਿੱਡਾ ਦਿਆਲੂ, ਤੂੰ ਕਿੱਡਾ ਕਿਰਪਾਲੂ। ਸੁਣਿਆ ਸੀ ਤੂੰ ਰਹਿਮਤਾਂ ਦਾ ਮੁਜਸਮਾ ਹੈ, ਅੱਜ ਤੇ ਤੇਰੀਆਂ ਬਖਸ਼ਿਸ਼ਾਂ, ਅੱਜ ਤੇ ਤੇਰੇ

ਸਵਾਸ ਉਹਦੀ ਯਾਦ ਵਿੱਚ ਗੁਜ਼ਾਰਨਾ ਹੈ। ਉਸੇ ਵੇਲੇ ਫਿਰ ਸਿਮਰਨ ਦੇ ਵਿੱਚ ਜੁੜ ਗਿਆ ਤੇ ਆਪਣੀ ਰਸਨਾ ਤੋਂ ਉੱਚੀ ਉੱਚੀ ਰਾਮ ਰਾਮ ਬੋਲਣ ਲੱਗਾ। ਅੱਜ ਜਦੋਂ ਸਿਮਰਨ ਵਿੱਚ ਜੁੜਿਆ ਹੈ ਨਾ, ਰਾਮ ਰਾਮ ਬੋਲ ਰਿਹਾ ਹੈ ਤੇ ਕੀ ਹੋਇਆ, ਇਹਨੇ ਨੂੰ ਇਸ ਦੇਸ਼ ਦਾ ਰਾਜਾ ਇਸ ਜੰਗਲ ਦੇ ਵਿੱਚ ਹੀ ਗੁਜ਼ਰ ਰਿਹਾ ਹੈ। ਕੀ ਟੱਕ ਰਿਹਾ ਹੈ? ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਆਪਣੇ ਘੋੜੇ ਤੋਂ ਉਤਰਿਆ ਤੇ ਉਤਰ ਕੇ ਜੰਗਲ ਵੱਲ ਝਾਤ ਮਾਰੀ, ਕੀ ਦੇਖ ਰਿਹਾ ਹੈ? ਇੱਕ ਬੜਾ ਹੀ ਸੁੰਦਰ ਬੱਚਾ ਬੈਠਾ ਰਾਮ ਰਾਮ ਦਾ ਸਿਮਰਨ ਕਰ ਰਿਹਾ ਹੈ। ਇਸ ਰਾਜੇ ਦੇ ਕੋਈ ਔਲਾਦ ਨਹੀਂ, ਕੋਈ ਬੱਚਾ ਨਹੀਂ। ਇਸ ਸੁੰਦਰ ਬੱਚੇ ਵੱਲ ਦੇਖ ਕੇ ਜਿਸ ਦੀ ਰਸਨਾ ਤੇ ਰਾਮ ਹੈ, ਇਸ ਦੇ ਵੱਲ ਤੱਕ ਕੇ ਮਨ ਦੇ ਵਿੱਚ ਐਡਾ ਪਿਆਰ ਭਰ ਆਇਆ, ਐਡਾ ਮੋਹ ਭਰ ਆਇਆ, ਨੱਸ ਕੇ ਗਿਆ ਤੇ ਇਸ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ, ਪੁੱਤਰ ਬਣਾ ਕੇ ਆਪਣੇ ਘਰ ਲੈ ਗਿਆ ਹੈ। ਤੂੰ ਮੇਰਾ ਪੁੱਤਰ ਹੈ। ਸਮਾਂ ਬੀਤਿਆ, ਇਹ ਰਾਜਾ ਬਿਰਧ ਹੋਇਆ ਤੇ ਇਹ ਬੱਚਾ ਜਵਾਨ ਹੋ ਗਿਆ। ਦੇਖੋ ਨਾਮ ਦੀਆਂ ਬਖਸ਼ਾਂ, ਜਿਸ ਨਾਮ ਰਿਧੇ ਸੋਈ ਬੜ ਰਾਜਾ, ਜਿਸ ਨਾਮ ਰਿਧੇ ਤਿਸ ਬੁਰੇ ਕਾਜਾ। ਜਿਹਦੇ ਹਿਰਦੇ ਵਿੱਚ ਨਾਮ ਹੈ, ਜਿਹਦੇ ਪੱਲੇ ਨਾਮ ਹੈ, ਦੁਨੀਆਂ ਦੇ ਸੁੱਖ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ। ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਲੋਕ ਪਰਲੋਕ ਦੇ ਸੁੱਖ ਉਹਦੇ ਮਗਰ ਤੁਰ ਪੈਂਦੇ ਨੇ ਜਿਹੜਾ ਹਿਰਦੇ ਵਿੱਚ ਨਾਮ ਵਸਾਉਂਦਾ ਹੈ। ਅੱਜ ਕੀ ਹੋਇਆ? ਰਾਜਾ ਬਿਰਧ ਹੋਇਆ ਤੇ ਇਹ ਜਵਾਨ ਹੋਇਆ। ਰਾਜੇ ਨੇ ਇਸ ਬੱਚੇ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਹੈ। ਆ ਜਿਹੜੀ ਦੁਨੀਆਂ ਸਾਰੀ ਇਸ ਦੇ ਨਾਲ ਨਫ਼ਰਤ ਕਰਦੀ ਸੀ, ਪਿੰਡ ਨਗਰੀ ਵਾਲੇ ਭੈਣ ਭਰਾ ਜਿਹੜੇ ਐਡੇ ਧੱਕੇ ਮਾਰਦੇ ਸਨ, ਅੱਜ ਸਾਰੇ ਇਸ ਨੂੰ ਇੱਕ ਵਾਰ ਮਿਲਣ ਦੀ ਖਾਤਰ ਦਰਵਾਜ਼ੇ ਤੇ ਖਲੋਤੇ ਤਰਲੇ ਕਰ ਰਹੇ।

0: ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇ ਚਰਨ ਗੁਰਬਾਣੀ ਦਾ ਲੜ ਅਰਦਾਸ ਕਰਿਓ ਫਲਾਣਾ ਫਲਾਣੇ ਨੂੰ ਦੇਖ ਕੇ ਰਾਜੀ ਦੀ ਫਲਾਣਾ ਫਲਾਣੇ ਨੂੰ ਇਹ ਅਰਦਾਸ ਕਰੋ ਮਹਾਰਾਜ ਤੁਹਾਡੀ ਫਲਵਾਣੀ ਕੋਲੋਂ ਸਾਰੇ ਧਰਮਾਂ ਦੀ ਤੂੰ ਸਾਂਝਾ ਸਾਹਿਬ ਬਾਪ ਮਾਰ ਉੱਥੇ 29 ਬੀਬੀਆਂ ਮੁਸਲਮਾਨ ਧਰਮ ਨਾਲ ਸੰਬੰਧਿਤ ਰਾਸ਼ਨ ਲੈ ਗਈ ਮੇਰਠ ਉਹਦਾ ਵੀ ਨਾਮ ਮਾਤਾ ਕੋਲਾਂ ਜੀ ਫਲਾਈ ਇਸ ਤਰ੍ਹਾਂ ਕਈਆਂ ਨੇ ਇੱਕ ਮਿਸ਼ਨ ਚੁਣਿਆ ਇਹ ਹੈਲਪ ਇਜ਼ ਇੰਡੀਆ ਜਿਨ੍ਹਾਂ ਨੇ ਇੱਕ ਮਿਸ਼ਨ ਚੁਣਿਆ ਬਜ਼ੁਰਗਾਂ ਬਾਰੇ ਉਹਦੀ ਗਹਿਰਾਈ ਉਹਦੀ ਸਭ ਕੁਝ ਤੁਹਾਡੀ ਸੰਸਥਾ ਨੇ ਗੁਰੂ ਦੀ ਕਿਰਪਾ ਨਾਲ ਇਹ ਮਿਸ਼ਨ ਚੁਣਿਆ ਵਿਧਵਾ ਬੀਬੀ ਕਈ ਸੱਜਣ ਦਾਸ ਨੂੰ ਕਹਿੰਦੇ ਹੁਣ ਰਾਸ਼ਨ ਦੇਈ ਜਾਓਗੇ ਬਸ ਮੈਂ ਕਿਹਾ ਨਹੀਂ ਆ ਜਿਹੜੀ 1 ਕਰੋੜ ਦੀ ਜਗ੍ਹਾ ਵਾਹਿਗੁਰੂ ਨੇ ਤਰਨ ਤਾਰਨ ਰੋਡ ਦਿੱਤੀ ਜਿਹੜਾ ਮੈਂ ਕਿਹਾ ਅਗਲਾ ਨਿਸ਼ਾਨਾ ਇਹਨੂੰ ਥੋੜਾ ਜਿਹਾ ਬਣਨ ਤੋਂ ਬਾਅਦ ਇਹੋ ਜਿਹਾ ਹਿਸਾਬ ਬਣਾਉਣਾ ਇਹੋ ਜਿਹੀ ਕੋਈ ਚੀਜ਼ ਉੱਥੇ ਬਣਾਉਣੀ ਹੈ ਕਿ ਵਿਧਵਾ ਬੀਬੀਆਂ ਹੀ ਆ ਕੇ ਉੱਥੇ 10 ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕਿਰਤ ਕਰਨ ਆ ਕਿਰਤ ਕਰਨ ਉਹੋ ਹੀ ਲੱਗਣਗੀਆਂ ਉਹੋ ਹੀ ਰੱਖੀਆਂ ਜਾਣਗੀਆਂ ਉਹੀ ਚੀਜ਼ ਉਹ ਜੀ ਫਿਰ ਆਪੇ ਮਾਰਕੀਟ 'ਚ ਵਿਕੇ ਮੈਨੂੰ ਇੰਨੀ ਖੁਸ਼ੀ ਹੋਈ ਇੱਕ ਸ਼ਹਿਰ ਵਿੱਚ ਉਹਨਾਂ ਥੋੜਾ ਸ਼ੁਰੂ ਵੀ ਕੀਤਾ ਪਤਾ ਕੀ ਉਹਨਾਂ ਲਿਖ ਕੇ ਛਾਪਿਆ ਵੀ ਜਿਹੜੀ ਤੁਹਾਡੇ ਘਰ ਅਖਬਾਰ ਆਉਂਦੀ ਨਾ ਕਿੰਨੇ ਕੁ ਦੀ ਵਿਕ ਜਾਏਗੀ 2 ਮਹੀਨੇ ਬਾਅਦ ਵਿੱਚ ਉਹ 10 ਰੁਪਏ ਵੱਟੇ ਜਾਂਦੇ 12 ਰੁਪਏ 8 ਰੁਪਏ ਉਹਨਾਂ ਨੇ ਇੱਕ ਸੁਸਾਇਟੀ ਬਾਹਰ ਐਲਾਨ ਕੀਤਾ ਵੀ ਉਹ ਅਖਬਾਰ ਜਿਹੜੀ ਵੇਚੋ ਨਾ ਤੇ ਸਿਰਫ ਸੰਸਥਾ ਨੂੰ ਭੇਜ ਦਿਓ ਅਸੀਂ ਨੇ ਜੇ ਸ਼ੁਰੂ ਕੀਤਾ ਜੇ ਹੋਇਆ ਜਗ੍ਹਾ ਸੈੱਟ ਹੋ ਜੇ ਫਿਰ ਮੈਂ ਕਿਹਾ ਫਿਰ ਕੀ ਕਰਦੇ ਹੋ ਕਹਿੰਦੇ ਉਹ ਅਖਬਾਰ ਕੇਵਲ ਵਿਧਵਾ ਬੀਬੀਆਂ ਨੂੰ ਦਿੰਦੇ ਹਾਂ ਕਿ ਇਹਦੇ ਘਰਾਂ ਚੋਂ ਲਿਫਾਫੇ ਬਣਾ ਕੇ ਲਿਆ ਜਾਇਜ਼ ਖਾਂ ਦੇ ਕਾਗਜ਼ ਦੇ ਲਿਫਾਫੇ ਬਣਾ ਕੇ ਫਿਰ ਉਹਨਾਂ ਕੋਲ ਮੁੱਲ ਲੈਣ ਜਾਂਦੇ ਹਨ ਅਖਬਾਰ ਫਰੀ ਦੇਣੀ ਉਹ ਉਹਨਾਂ ਨੂੰ ਇੱਕ ਬੰਡਲ ਹੀ ਬਣਾ ਲੈਣ 2 ਰੁਪਏ 3 ਰੁਪਏ 4 ਰੁਪਏ ਬਾਜਾਂ ਦੇ ਆਮ ਬੀਬੀ ਜਿਹੜੀ ਉਹ ਅੱਜ ਮੈਂ 30 ਬੰਡਲ ਬਣਾ ਲਏ ਅੱਜ ਮੈਂ 25 ਬਣਾ ਲਏ ਉਹਨਾਂ ਨੂੰ ਸੰਸਥਾ ਨੂੰ ਫਾਇਦਾ ਕਿ ਕਾਗਜ਼ ਮੁੱਲ ਹੀ ਲਿਆਉਣਾ ਪੈਣਾ ਉਹਨਾਂ ਕੁ ਵਾਧਾ ਉਸ ਬੀਬੀਆਂ ਨੂੰ ਦੇਤਾ ਉਹ ਲਿਫਾਫੇ ਬਾਜ਼ਾਰ ਆਮ ਬੰਦਿਆਂ ਦੇ ਵਿੱਚ ਨਾਲ ਥੋੜੇ ਸਸਤੇ ਰੱਖ ਦਿੱਤੇ ਵੀ ਮੁਨਾਫਾ ਕੋਈ ਨਹੀਂ ਕੇਵਲ ਉਹਨਾਂ ਬੀਬੀਆਂ ਦਾ ਆਹਾਰ ਬਣ ਗਿਆ ਇਸ ਤਰ੍ਹਾਂ ਦੀ ਕਈ ਸੋਚਾਂ ਨੇ ਇਹ ਸਟੇਜ ਤੋਂ ਬੋਲੀਆਂ ਜਾ ਰਹੀਆਂ ਕਿਸੇ ਨੂੰ ਕੋਈ ਚੀਜ਼ ਕੈਚ ਕਰੇ ਕੈਚ ਕਰਿਓ ਕਿ ਸਿੱਖੀ ਕੁਝੇ ਚ ਨਾ ਪਈ ਰਹੇ ਫੈਲਣੀ ਚਾਹੀਦੀ ਸੇਵਾ ਕੁਝੇ ਚ ਨਾ ਪਈ ਰਹੇ ਫੈਲਣੀ ਚਾਹੀਦੀ ਘਰ ਘਰ ਪਹੁੰਚਣੀ ਚਾਹੀਦੀ ਇਸ ਤਰ੍ਹਾਂ ਦਾ ਹੀ ਇੱਥੇ ਅਗਾਂਹ ਸਕੀਮ ਜਿਹੜੀ 20-25 ਲੱਖ ਕਿਸੇ ਚੀਜ਼ ਤੇ ਲਾ ਦਿਆਂਗੇ ਉਹ ਚੀਜ਼ ਬੀਬੀਆਂ ਆ ਕੇ ਬਣਾਉਣਗੀਆਂ ਬਾਜ਼ਾਰ ਵਿਕੇਗੀ ਬਜਾਏ ਉਹਨਾਂ ਨੂੰ ਸਿਰਫ ਘਰ ਰਾਸ਼ਨ ਜਾਵੇ ਆ ਕੇ ਕਿਰਤ ਵੀ ਕਰ ਇਸ ਤਰ੍ਹਾਂ ਸਾਧ ਸੰਗਤ ਇਹ ਸੰਸਥਾ ਹੈਲਪ ਇਜ਼ ਇੰਡੀਆ ਜਿਹੜੀ ਬਜ਼ੁਰਗਾਂ ਦੇ ਕੰਮ ਵਿੱਚ ਗਹਿਰਾਈ ਚ ਗਈ ਉਹਨਾਂ ਦੇ ਚੰਦ ਲਫ਼ਜ਼ ਅੱਜ ਮੈਨੂੰ ਯਾਦ ਫਿਰ ਮੈਂ ਸੁਣਾਉਣਾ ਤਾਂ ਕਰਕੇ ਦੁਬਾਰਾ ਉਹ ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿੱਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਅਸੀਂ ਤੱਤ ਕੱਢਿਆ ਕਿ ਇੱਕ ਬੱਚਾ ਨਾ ਆਪਣੀ ਮਾਂ ਨੂੰ ਆਪਣੇ ਪਿਤਾ ਨੂੰ ਜਾਣ ਲੱਗਿਆ 1/2 ਮਿੰਟ ਤੋਂ ਵੀ ਘੱਟ ਟਾਈਮ ਲੱਗਦਾ ਕਮਰੇ ਚ ਇੰਨਾ ਹੀ ਕਹਿ ਜੇ ਨਾ ਪਿਤਾ ਜੀ ਮੈਂ ਚੱਲਿਆ ਇੰਨੇ ਕੁ ਵਜੇ ਵਾਪਸ ਆਵਾਂ ਧਿਆਨ ਦੇਣਾ ਕਹਿੰਦੇ ਜਦੋਂ ਪੌੜੀਆਂ ਉਤਰਦਾ ਤੇ ਪਿਓ ਦਾ ਹਿਰਦਾ ਅਸੀਸਾਂ ਨਾਲ ਦੁੱਗਣਾ ਹੋਇਆ ਹੁੰਦਾ ਮੇਰੀ ਵੀ ਘਰ ਚ ਇੱਜ਼ਤ ਏ ਮੈਨੂੰ ਕਹਿ ਕੇ ਗਿਆ ਹੁਣ ਵੇਖੋ ਮੁੱਲ ਕੋਈ ਨੀ ਲੱਗਾ ਇੱਕ ਰਸਨਾ ਆਖੋ ਸਤਨਾਮ
1: ਵਾਹਿਗੁਰੂ
0: ਇੱਕ ਰਸਨਾ ਘਰ ਦੀ

0: ਜਾਣ ਲੱਗਿਆ ਸੱਸ ਨੂੰ ਇੰਨੇ ਹੀ ਲਫ਼ਜ਼ ਕਹੇ ਨੇ, ਮਾਤਾ ਜੀ ਚੱਲੇ ਆ ਇੰਨੇ ਵਜੇ, ਇੰਨੇ ਕੁ ਵਜੇ ਮੁੜ ਆਵਾਂਗੇ। ਬਸ ਇੰਨੀ ਕੁ ਰਸਨਾ ਪਰ ਹਿਰਦਾ ਦੁੱਗਣਾ, ਇੰਨਾ ਕੁ ਬਿਨਾ ਕਹੇ ਤੋਂ ਚਲੇ ਜੇ। ਕਿੰਨੇ ਤਾਨੇ ਮਿਹਣੇ, ਸਾਡੀ ਇੱਜ਼ਤ ਹੀ ਕੋਈ ਹੈ ਤੇ ਵੇਖੋ, ਇੰਨਾ ਕੁ ਰਸਨਾ ਹੀ ਲੱਗੀ। ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਓ ਨਿਰਧਨ। ਇੱਕ ਉਹਨਾਂ ਨੇ ਦੂਜਾ ਤੱਤ ਕੱਢਿਆ, ਕਹਿੰਦੇ ਕਿਸੇ ਬਜ਼ੁਰਗ ਨੂੰ ਇੱਕ ਮਿੰਟ ਦੁੱਖ ਸੁੱਖ ਪੁੱਛ ਹੀ ਲਵੋ, ਬਜ਼ੁਰਗੋ ਕੀ ਹਾਲ ਏ, ਕਿਵੇਂ ਬੀਤ ਰਹੀ ਏ, ਸੁਣਾਓ ਕਿਵੇਂ। ਕਹਿੰਦੇ ਕੀਤਾ ਕੁਝ ਨਹੀਂ, ਪਰ ਇੱਕ ਡੇਢ ਮਿੰਟ ਉਹਨੂੰ ਪੁੱਛਣ ਵਿੱਚ ਹੀ ਉਹਦਾ ਮਨ ਹੌਲਾ ਹੋ ਜਾਂਦਾ ਵੀ ਮੇਰੀ ਵੀ ਕੋਈ ਇੱਜ਼ਤ ਹੈਗੀ ਸੰਸਾਰ ਵਿੱਚ। ਆਖੋ ਸਤਨਾਮ
1: ਵਾਹ।
0: ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਆ। ਇਹਦੇ ਵਿੱਚ ਕੁਝ ਨਹੀਂ ਲੱਗਦਾ, ਕੇਵਲ ਰਸਨਾ ਦੇ ਦੋ ਲਫ਼ਜ਼। ਇਹਦੇ ਚ ਤਿੰਨ ਵਿਸ਼ੇ ਨੇ, ਦਸ ਬਾਰਾਂ ਮਿੰਟ ਵਿੱਚ ਗੁਰੂ ਸਾਂਝੇ ਕਰਾਵੇ। ਰਸਨਾ ਨਾਲ ਜਿਹੜਾ ਪਾਲਣਾ ਨਾ, ਇਹਦੇ ਤਿੰਨ ਵਿਸ਼ੇ ਨੇ, ਤਿੰਨ ਪੌੜੀਆਂ। ਖੀਰਲੀ ਪੌੜੀ ਬੜੀ ਔਖੀ ਏ, ਉਹ ਕੋਈ ਕੋਈ ਚੜ ਸਕੇਗਾ, ਪਰ ਜ਼ਰੂਰ ਰੱਖਾਂਗੇ, ਜ਼ਰੂਰ ਸੰਗਤ ਦੇ। ਕਿਉਂ ਇੱਥੇ ਐਮਏ ਵਾਲੇ ਵੀ ਬੈਠੇ, ਕੱਚੀ ਵਾਲੇ ਵੀ ਬੈਠੇ। ਆ ਪਹਿਲੀ ਪੌੜੀ ਏ ਰਸਨਾ ਨਾਲ ਪਾਲਣ ਦੀ, ਕਿ ਆਮ ਹਾਲਤ ਵਿੱਚ ਬਜ਼ੁਰਗਾਂ ਨੂੰ, ਬਿਰਧਾਂ ਨੂੰ, ਹੋਰ ਵੀ ਕਈ ਸਰੀਰਾਂ ਨੂੰ ਰਸਨਾ ਨਾਲ ਮਿਠਾਸ ਰੱਖਣੀ, ਮਿੱਠਾ ਬੋਲ ਬੋਲਣਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਜੀ ਪੌੜੀ ਆਪ ਜੀ ਦੇ ਚਰਨਾਂ ਚ ਗੁਰੂ ਸੇਵਾ ਲਏ। ਚੌਥਾ ਨਿਰਧਨ ਨੂੰ ਪਾਲਣਾ ਰਸਨਾ ਨਾਲ। ਕੋਈ ਮੁੱਲ ਨਹੀਂ ਲੱਗਦਾ, ਚੰਦ ਲਫ਼ਜ਼ ਮਿਠਾਸ ਦੇ। ਤੈਨੂੰ ਅਸੀਸਾਂ ਦਵਾਂਦੇ, ਇਹਦੀਆਂ ਤਿੰਨ ਅਵਸਥਾ ਨੇ ਜੀ। ਇੱਕ ਪਹਿਲੀ ਪੌੜੀ ਏ ਆਮ ਹਾਲਤ ਵਿੱਚ, ਬਰਬਰ ਦਾ ਰਾਗੀ ਹੋਵੇ, ਬਰਬਰ ਦਾ ਆਪਣੇ ਮੇਲ ਜੋਲ ਦਾ ਰਸਨਾ ਨਾਲ ਮਿਠਾਸ ਰੱਖਣੀ। ਇੱਕ ਦੂਸਰੀ ਪੌੜੀ ਹੈ ਜੀ, ਆਪਣੇ ਤੋਂ ਗੁਣਾਂ ਚੋਂ ਛੋਟੇ ਨੂੰ ਵੀ, ਆਪਣੇ ਤੋਂ ਉਮਰ ਤੋਂ ਛੋਟੇ ਨੂੰ ਵੀ, ਆਪਣੇ ਤੋਂ ਮਾਇਆ ਵੱਲੋਂ ਛੋਟੇ ਨੂੰ ਵੀ ਪਿਆਰਿਓ ਰਸਨਾ ਮਿਠਾਸ ਨਾਲ ਬੋਲਣਾ। ਇਹ ਅਗਲੀ ਪੌੜੀ ਹੈ। ਕਈ ਬਰਾਬਰ ਵਾਲਿਆਂ ਨਾਲ ਮਿਠਾਸ ਰੱਖ ਲੈਂਦੇ, ਪਰ ਥੱਲੇ ਹੋਵੇ ਉਹ ਗੱਲ ਹੋਰ ਹੋ ਜਾਂਦੀ। ਗੁਣਾਂ ਤੋਂ ਘਾਟਾ ਲਾਵੀ, ਉਮਰ ਤੋਂ ਘਾਟਾ ਲਾਵੀ, ਮਾਇਆ ਤੋਂ ਘਾਟਾ ਲਾਵੀ। ਇੱਕ ਧਾਰਮਿਕ ਸਥਾਨ ਦੀ ਮੈਨੂੰ ਪ੍ਰਤੱਖ ਬੀਤੀ ਨਾ ਸਾਹਮਣੇ ਆ ਜਾਂਦੀ ਹੈ। ਇੱਕ ਧਾਰਮਿਕ ਸਥਾਨ ਤੇ ਕੋਈ ਬੰਦਾ ਕੰਮ ਕਰਦਾ ਸੀ ਤੇ ਉਹਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਆਖਿਆ ਸੀ ਵੀ ਮੈਂ ਕਿਤੇ ਹੋਰ ਕੰਮ ਲੱਭ ਲਿਆ, ਮੈਂ ਕੰਮ ਨਹੀਂ ਕਰਨਾ। ਜੇ ਤੇ ਸੋਝੀ ਨਾ ਹੋਵੇ ਤੇ ਉਹ ਪਤਾ ਕੀ ਕਹਿੰਦਾ, ਜਿੱਥੇ ਕੱਲ ਜਾਣਾ ਹੀ ਅੱਜ ਜਾ। ਹੱਕ ਸਤਨਾਮ। ਸਾਡੇ ਕੋਲ ਬੰਦਿਆਂ ਦਾ ਘਾਟਾ, ਸਾਡੇ ਕੋਲ ਕੋਈ ਘਾਟਾ ਬੰਦੇ ਧਿਆਨ ਦੇ, ਪਰ ਉਹਦੇ ਪਤਾ ਕੀ ਲਫ਼ਜ਼ ਸੀ। ਤੂੰ ਇਸ ਗੁਰਦੁਆਰੇ ਸੇਵਾ ਨਹੀਂ ਕਰਨੀ, ਕੋਈ ਗੱਲ ਨਹੀਂ ਬੇਟਾ, ਧਿਆਨ ਦੇ। ਇਸ ਵੇਲੇ ਰਾਤ ਦੇ 9 ਵਜੇ ਨੇ, ਜੇ ਤੂੰ ਜਾਣਾ ਚਾਹੁੰਦਾ ਕੱਲ ਦੁਪਹਿਰ ਤੱਕ ਇੰਤਜ਼ਾਰ ਕਰ ਲੈ। ਸਾਡੇ ਇਸ ਗੁਰਦੁਆਰੇ ਦੀ ਕੋਈ ਮਰਿਆਦਾ ਹੈ, ਕਿਸੇ ਨੂੰ ਨੌਕਰੀ ਤੋਂ ਛੁੱਟੀ ਦੇਣੀ ਹੋਵੇ, ਧਿਆਨ ਦੇ। ਉਹਨੇ ਆਖਿਆ ਵੀ ਚਲੋ ਮੈਂ ਕੱਲ ਚੱਲ ਆਇਆ, ਕੰਮ ਮੈਨੂੰ ਕਿਤੇ ਹੋਰ। ਉਹਨੇ ਅਗਲੇ ਦਿਨ ਸਾਧ ਸੰਗਤ ਮਠਿਆਈ ਦਾ ਡੱਬਾ, ਧਿਆਨ ਦੇਣਾ, ਕੁੜਤੇ ਪਜਾਮੇ ਦਾ ਪੀਸ, ਤਨਖਾਹ ਤੋਂ ਇਲਾਵਾ 500 ਉੱਤੇ ਰੱਖ ਕੇ ਕਹਿਣ ਲੱਗੇ ਆ ਜਾ ਗੁਰੂ ਦੀ ਜੋਰੀ ਚ, ਗੁਰੂ ਦੀ ਜੋਰੀ ਚ ਅਰਦਾਸ ਕਰਕੇ ਤੋਰਿਆ ਮਹਾਰਾਜ ਇਹ ਇੱਥੋਂ ਛੱਡ ਕੇ ਜਿੱਥੇ ਜਾ ਰਿਹਾ ਕਿਰਪਾ ਕਰਨੀ ਇਹਨੂੰ ਹੋਰ ਤਰੱਕੀ ਬਖਸ਼ੋ। ਦੱਸੋ ਦੋਵਾਂ ਪ੍ਰਧਾਨਾਂ ਦਾ ਕਿੰਨਾ ਅੰਤਰ ਹੈ। ਇਹ ਦੂਜੀ ਪੌੜੀ ਹੈ ਨਿਰਧਨ ਨੂੰ ਪਾਲਣ ਦੀ ਕਿ ਆਪਣੇ ਕਰਿੰਦੇ ਨੂੰ ਵੀ ਕੋਈ ਇਹ ਨਹੀਂ ਨਫ਼ਰਤ ਈਰਖਾ ਦੁਸ਼ ਇੰਜ ਤੋਰਿਆ ਤੇ ਬਜਾਏ ਉਹ ਕਵੇ ਵੀ ਮੈਂ ਜੀ ਕਿਤੇ ਹੋਰ ਕੰਮ ਲੱਭ ਲਿਆ, ਉਹ ਜਿੱਥੇ ਕੱਲ ਜਾਣਾ ਅੱਜ ਜਾ, ਸਾਨੂੰ ਕੀ ਸੁਣਾਉਣਾ ਤੇ ਬਜਾਏ ਉਹਨੂੰ ਇੰਜ ਤੋਰਿਆ ਤੇ ਕੀ ਕਹੋਗੇ। ਮੈਂ ਕਹਿੰਦਾ ਉਹ ਗੁਰਦੁਆਰੇ ਦਾ ਪ੍ਰਧਾਨ ਨਹੀਂ ਰੱਬ ਦਾ ਰੂਪ ਹੋਏਗਾ, ਜਿਹੜਾ ਗੁਰਬਾਣੀ ਚ ਅਸਲੀ ਪ੍ਰਧਾਨ ਆਖਿਆ ਉਹ ਹੋਏਗਾ ਪ੍ਰਭ ਕੋ ਸਿਮਰੈ ਸੇ ਪੁਰਖ। ਆ ਦੂਜੀ ਪੌੜੀ ਜੇ ਇੱਕੇ ਬਰਬਰ ਵਾਲੇ ਨਾਲ ਮਿਠਾਸ, ਇੱਕੇ ਆਪਣੇ ਤੋਂ ਛੋਟੇ ਨਾਲ ਵੀ ਜਾਂਚ ਆ ਗਈ। ਉਹ ਬੰਦਾ ਤੁਸੀਂ ਦੱਸੋ ਜਿੱਥੇ ਵੀ ਜਾਏਗਾ ਇਹ ਜ਼ਰੂਰ ਯਾਦ ਰੱਖੇਗਾ ਮੈਨੂੰ ਕਿਵੇਂ ਉੱਥੋਂ ਭੇਜਿਆ ਜੋ ਮਰਿਆਦਾ। ਇਹ ਅਗਲੀ ਪੌੜੀ ਜੇ ਉਮਰ ਤੋਂ ਛੋਟੇ ਨੂੰ, ਗੁਣਾਂ ਤੋਂ ਛੋਟੇ ਨੂੰ, ਮਾਇਆ ਵੱਲੋਂ ਛੋਟੇ ਨੂੰ ਵੀ ਰਸਨਾ ਦੇ ਨਾਲ ਮਿਠਾਸ ਵਿੱਚ ਪਾਲਣਾ। ਜ਼ਰੂਰ ਚਾਤੀ ਪਾਇਓ, ਤੁਹਾਡੇ ਘਰ ਕੰਮ ਕਰਨ ਵਾਲੀਆਂ ਲੱਗੀਆਂ ਹੁੰਦੀਆਂ, ਦੇਖਿਆ ਜਾਵੇ ਤੇ ਮਾਇਆ ਵੱਲੋਂ ਫਿਰ ਉਹ ਛੋਟੀਆਂ ਤਾਂ ਹੀ ਆਉਂਦੀਆਂ ਨੇ ਕੰਮ ਕਰ। ਜੋ ਕੋਈ ਗੁਰੂ ਕੀ ਸੰਗਤ ਕਰਦੀ ਉਹ ਜੀ ਕਹਿ ਕੇ ਬੁਲਾਉਂਦੀ, ਜੇ ਨਹੀਂ ਸੰਗਤ ਤੇ ਨੀ ਤੇ ਉਹ ਕਰਕੇ ਬੁਲਾਇਆ। ਜਿਹੜਾ ਜੀ ਕਹਿ ਕੇ ਬੁਲਾਉਂਦਾ ਉਹਨੂੰ ਪਤਾ ਹੈ ਨਜ਼ਰ ਪੱਠੀ ਜੇ ਕਰੇ ਉਹਦੀ ਨਜ਼ਰ ਖਤਮ ਹੋ ਜੇ ਤੇ ਕਿਤੇ ਮੈਨੂੰ ਵੀ ਇਹਦੇ ਚ ਸ਼ਾਮਲ ਕਰਦਾ। ਉਹਨੂੰ ਪਤਾ ਸੀ ਸ਼ਾਹਜਹਾਨ ਮੇਰੇ ਨਾਲ ਇੰਜ ਹੋ ਜਾਣ, ਮੇਰੀ ਕਲਮ ਚੱਲਦੀ ਹੋਵੇ, ਮੇਰਾ ਹੁਕਮ ਚੱਲਦਾ ਹੋਵੇ ਤੇ ਅੱਜ ਮੇਰਾ ਪੁੱਤਰ ਐਲਾਨ ਕੀਤਾ ਹੋਵੇ ਕਿ ਪਾਣੀ ਦੇ ਘੁੱਟ ਗਿਣ ਕੇ ਦੇਣੇ ਸ਼ਾਹਜਹਾਨ, ਰੋਟੀ ਦੀਆਂ ਬੁਰਕੀਆਂ ਗਿਣ ਕੇ ਮਿਲਦੀਆਂ ਸੀ। ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ। ਆ ਦੂਜੀ ਪੌੜੀ ਜੇ, ਚਲੋ ਇੱਕ ਗੱਲ ਕਹਿਣੀ ਨਹੀਂ ਚਾਹੀਦੀ ਪਰ ਹੁਣ ਸੰਗਤ ਨੂੰ ਦੱਸਣ ਲਈ, ਸਾਡੇ ਘਰ ਵੀ ਕੰਮ ਕਰਨ ਵਾਲੀ ਸੀ ਸਾਧ ਸੰਗਤ, ਉਹਨੇ ਪੈਸੇ ਵੀ ਚੁੱਕ ਲਏ, ਇਹਦੇ ਪਿਆ ਸੀ ਲਿਫਾਫਾ ਵੱਜ ਗਿਆ ਹੱਥ, ਸਾਰੇ ਨੀ ਪਿੱਛੋਂ ਕੱਢੇ ਥੋੜੇ ਅੱਧੇ ਪਿੱਛੇ। ਮੈਂ ਆਪਣੀ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਵੀ ਇਹ ਪੈਸੇ ਚੁੱਕੇ ਗਏ, ਹੋਰ ਕੋਈ ਆਇਆ ਨੀ, ਛੋਟਾ ਜਿਹਾ ਹੀ ਖੜਾ ਹੈ ਜੀ। ਮੈਂ ਕਿ ਕੰਮ ਉਹਦਾ ਹੀ ਹੁਣ ਧਿਆਨ ਦੇਣਾ। ਹੁਣ ਇੱਕ ਬੰਨੇ ਗੁੱਸਾ ਚੋਰੀ, ਇੱਕ ਬੰਨੇ 10 ਪੈਸੇ ਪਤਾ ਵੀ ਨਹੀਂ, 90 ਪੈਸੇ ਪਤਾ ਇਹ ਹੋਈ। ਮੈਂ ਅਗਲੇ ਦਿਨ ਸਾਧ ਸੰਗਤ ਉਸੇ ਲਿਫਾਫੇ ਚ ਨਾ 10 ਦੇ ਨੋਟ ਗਿਣ ਕੇ, 20 ਦੇ ਗਿਣ ਕੇ, 50 ਦੇ ਗਿਣ ਕੇ, ਸਿੱਕੇ ਗਿਣ ਕੇ ਨਾ ਉਥਲ ਪੁਥਲ ਕਰਕੇ ਉਂਝ ਹੀ ਰੱਖਦਾ। ਮੈਂ ਕਿਹਾ ਹੁਣ ਗਿਣ ਕੇ ਰੱਖਦੇ, ਜੇ ਕੱਟ ਗਏ ਪਤਾ ਲੱਗ ਜੇ ਇਹੀ ਉਹ ਕੰਮ ਹੋ ਗਿਆ। 2 ਦਿਨ ਬਾਅਦ ਉਹਦੇ ਚੋਂ ਵੀ ਜਦੋਂ ਘੱਟ ਗਏ, ਮੈਂ ਕਿਹਾ ਤੇ ਹੁਣ ਗਿਣ ਕੇ ਪਾਏ ਸੀ ਵੀ ਧਿਆਨ ਲੈਣ ਲਈ, ਹੁਣ ਧਿਆਨ ਦੇਣਾ। ਦਾਸ ਦੇ ਘਰੋਂ ਹੀ ਕਹਿਣ ਲੱਗੀ ਵੀ ਜੇ ਇਹਨੂੰ ਇਸ ਤਰ੍ਹਾਂ ਕੱਢਿਆ ਨਾ ਕਿ ਤੂੰ ਚੋਰੀ ਕੀਤੀ। ਕਹਿੰਦੀ ਹੋਰ 10 ਘਰਾਂ ਚ ਕੰਮ ਕਰਦੀ, ਕਿਸੇ ਬੰਨੇ ਵੀ ਕਿਸੇ ਜੋਗੀ ਨਹੀਂ ਰਹੇਗੀ, ਆਪਾਂ ਚੁੱਪ ਚਪੀਤੇ ਹੀ ਕੱਢੀਏ ਕਿ ਇਹਦੀ ਬਾਹਰ ਇੱਜ਼ਤ ਨਾ ਖਰਾਬ ਹੋਵੇ। ਧਿਆਨ ਦੇ ਇਹ ਗੱਲ ਕਹਿਣ ਚ ਆ ਰਹੀ, ਇਹਨੂੰ ਵਡਿਆਈ ਚ ਨਾ ਸਮਝ। ਹੁਣ ਇੱਕ ਇਹ ਕਿ ਮੁੱਲਾ ਇਕੱਠਾ ਕਰ ਲੈਣਾ, ਹੱਕ ਸਤਨਾਮ, ਇਹ ਕਹਿ ਮੱਲਾ ਇਕੱਠਾ ਕਰ ਲੈਣਾ, ਆ ਵੇਖੋ ਜੀ ਪ੍ਰਤੱਖ ਕੀਤਾ ਹੋ ਗਿਆ, ਇਹ ਕੀਤਾ ਇਹਨੇ, ਇੱਜ਼ਤ ਵੀ ਗਈ, ਸਭ ਕੁਝ ਗਿਆ, ਹੋਰ ਵੀ ਕਈ ਕੁਝ। ਗਲਤੀ ਸਾਡੇ ਤੋਂ ਵੀ ਹੋ ਸਕਦੀ, ਕੱਲ ਨੂੰ ਸਾਡੇ ਨਾਲ ਇੰਜ ਹੋ ਜੇ ਦੱਸੋ ਕੀ ਬੀਤੇਗੀ। ਉਹਨੂੰ ਅੰਦਰ ਬਹਿ ਕੇ ਸਮਝਾ ਤਾ ਗੁਰੂ ਸਾਹਿਬ ਦੇ ਕਮਰੇ ਚ, तेरी इज्जत लई रौला नहीं पाना चाहते, पर यह भी नहीं चाहते कि तेन आदत पई रवे। आ गुरु साहब बैठे ही इन्हां वल मुख करके कह दे अज तो बाद यह काम नहीं करना, रखना सी नहीं, पर तेन बेइज्जत करके नहीं चाहते, ध्यान देना यह भी निर्दन उपर है। बरबर दे नाल मिठास ते रखी जांदी है, ये दूजी पौड़ी है छोटे नूं भी। अरदास करो ऐ दूजी भी औखी है, पर यह मेरे ख्याल तकरीबन सारे चढ़ सकते हैं। गुरु कृपा कर सकता है। कनेडा की गल तो तुसीं सुनी हुई है कि एक जगह से दास दो घंटे पहले चला गया, प्रोग्राम से नौ तो दस बजे सत बजे चले गए। वो कहते प्रबंधक आ क्यों गए पहले, मैं क्या जी वेले सा हूं की करिए, सरवण करा बह गए। बच्चे कई दिन कर रहे थे, इन्हें एक बड़े नाम वाला रागी स्टेज सैकटरी को सरमोसर शुरू हो गई, अखा खुल गई, आवाज की आ रही सी, रौला की पै रहा, बच्चों नु उठाओ सानू हुणे पाओ। ध्यान देना, स्टेज सैकटरी कह रहा पंद्रह मिनट अनाउंस किए ने, पांच मिनट लंघ चुके ने, दस मिनट रह गए, बस दस मिनट बैठे तो पता तुसी बैठे साज चुके ते रागी बार उन्हां दा नां सी थोड़ा सिख जगत, पिछले को फोन होणगे ते नां सी, पर अगों किसे महापुरुष की संगत नहीं सी जिहदे करके पिछले पुन खत्म हो रहे। एक होंदा खाए चले इथाउं तेना भी काई का, साडा एक कीर्तनी है ते एक महापुरुष ने थोड़ा पहुंचे, मैं उन्होंने पूछा मैं कहा जी उहदे बारे दसो, ना बड़ा उहदा कहिंदे ना बड़ा पर पिछले पुन खांदा पिया, नवा कख नहीं बीजदा। ऐसा इशारा, कई पिछले पुन खांदे नवे नहीं बीजदे। एक होंदा खाए चले थाउं ते ना बिकाई का, कोई पिछले खा ले नवे ना बीजे, कोई बड़ी बात नहीं होती जिंदगी, कोई बड़ी बात पढ़ दो ये नवे बना वेखना। वो सांस संगत रागी बार गेट पे ना सी उहदा स्टेज सैकटरी मगर मगर कहिंदा जी टैबी टैलीविजन ते दिता इश्तहारां दिता जगह जगह दिता ते तुसी हुण चले। कहिंदे जी बच्चे उठाओ, कहिंदे जी हुण साडी ते गल करदिआं भी मिंट डेढ़ लंघ गया, अठ क मिंट रह गए बच्चों के, तो बस तुसी फिर करो ध्यान दे। कहिंदे नहीं असी नहीं रोक सकते। कहिंदे अठ मिंट रह गए, वो अगों आऊं हाथ कर कहिंदे जी अठ मिंट असी कीर्तन सुनीए ना, सुनना इन्ना औखा। वो कहंदे फिर की चाहते आओ फिर ठाने, कहंदे नहीं सानू इतबार नहीं रहा, असी इत्थे ही खलोवांगे गेट ते साज लैके, तुसीं स्टेज ते जाओ हुणे ही इन्हां नूं उठाओ जिथे शब्द है तां अंदर आवांगे। वो बच्चियां नूं विचे उठाया साज संगत उन्हां ने, वो जथा बैठा ये की कहोगे कि कोई जथा कमजोर है अजे बच्चे ने करत कीर्तन नहीं रहे ने ना, उन्हां नूं विचे उठाओ असी समझ लो अपने तो छोटे रे। कोई सरकार ये दूजी पौड़ी है जदों गुणा विच उम्र विच माया विच अपने तो छोटे नाल भी तेनू रसना विचों सत्कार करना है। मिठास आए बुले की गल भी तुसी सुनी हुई, जे अनायत खां बुले दे गुरु ने अपना चेला भेजता सी बुले दी भैण दे व्याह ते, उन्हें भी नहीं कहा बह जा सतनाम ते चेला है, ते पिट हो गई सी गुरु दी। ए दूजी पौड़ी है जरूर झाती पायो प्यारे, माया वलों उम्र वलों गुणा वलों अपने तो छोटे नूं भी रसना राही सत्कार देना मिठास देनी, ये भी निर्दन नूं पालना है। हुण तीजा बड़ा औखा ਪਰ ਸੁਣਾਉਣਾ ਜ਼ਰੂਰ ਹੈ ਕਿ ਉਹ ਸੰਗਤ ਐਵੇਂ ਦੀ ਗੱਲ ਵੀ ਕਹਿਣੀ, ਕੱਚੀ ਦੀ ਵੀ ਕਹਿਣੀ, ਕੋਈ ਕਿਆ ਪਤਾ ਚੜ੍ਹ ਜੇ। ਇੱਕ ਵਾਰੀ ਪੰਕਤੀ ਪੜ੍ਹ ਲਓ ਜੀ।

ਪਹਿਲਾਂ ਆਮ ਬੰਦੇ ਨਾਲ ਰਸਨਾ ਰਾਹੀਂ ਪਾਲਣਾ ਮਿਠਾਸ, ਦੂਜਾ ਅਗਲੀ ਪੌੜੀ ਚੜ ਜਾਓ ਆਪਣੇ ਤੋਂ ਗੁਣਾਂ ਤੋਂ ਛੋਟੇ, ਉਮਰ ਤੋਂ ਛੋਟੇ, ਮਾਇਆ ਵੱਲੋਂ ਛੋਟੇ ਨੂੰ ਵੀ ਰਸਨਾ ਰਾਹੀਂ ਸਤਿਕਾਰ ਮਿਠਾਸ, ਇਹ ਵੀ ਨਿਰਧ ਨੂੰ ਪਾਲਣਾ। ਹੁਣ ਤੀਜਾ ਹੋਰ ਗੱਲ ਤਾਂ ਦੀ, ਇਹ ਕੋਈ ਕੋਈ ਚੜੇਗਾ ਤੁਹਾਡੇ ਚ, ਤੀਜਾ ਨਿਰਧਨ ਨੂੰ ਪਾਲਣਾ ਜੇ ਕਿ ਤੁਹਾਡੀ ਕੋਈ ਨਿੰਦਿਆ ਕਰਨ ਵਾਲਾ ਹੋਵੇ ਤਾਂ ਵੀ ਉਹਨੂੰ ਰਸਨਾ ਰਾਹੀਂ ਪਿਆਰ ਹੀ ਦੇਣਾ। ਗੱਜ ਕੇ ਆਖੋ ਸਤਨਾਮ। ਗੁਣਾਂ ਤੋਂ ਛੋਟੇ ਤੋਂ ਹੀ ਹੋਰ ਅੱਗੇ ਪੌੜੀ ਕਿ ਕੋਈ ਬੰਦਾ ਪਤਾ ਤੁਹਾਨੂੰ ਨਿੰਦਕ ਹੈ, ਤੁਹਾਡੀ ਨਿੰਦਿਆ ਕਰ ਰਿਹਾ ਹੈ, ਪਰ ਤਾਂ ਵੀ ਤੁਸੀਂ ਜਵਾਨ ਰਾਹੀਂ ਨਹੀਂ ਵਿਗਾੜਦੇ, ਪਿਆਰ ਦਿੰਦੇ। ਇਹਦੀਆਂ ਇਤਿਹਾਸਕ ਮਿਸਾਲਾਂ ਵੀ ਨੇ। ਗੁਰੂ ਅਮਰਦਾਸ ਜੀ ਨੂੰ ਦਾਤੂ ਜੀ ਲੱਤ ਮਾਰਦੇ, ਕਹਿੰਦੇ ਉਹ ਰਸਨਾ ਨਾਲ ਕਿਵੇਂ ਪਾਲਦੇ ਨਿਰਧਨ ਨੂੰ, ਉਹਦਾ ਪੈਰ ਫੜ ਕੇ ਘੁੱਟਣ ਲੱਗ ਪੈਂਦੇ, ਕਹਿੰਦੇ ਮੈਂ ਬਜ਼ੁਰਗ ਹਾਂ, ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਬੇਟਾ ਜੀ ਕਿਤੇ ਤੇਰੇ ਪੈਰ ਨੂੰ ਚੋਟ ਨਾ ਆਈ। ਇਹ ਪੌੜੀ ਕੋਈ ਚੜੇਗਾ ਲੱਤ ਮਾਰਨ ਵਾਲੇ ਨੂੰ, ਨਿੰਦਿਆ ਕਰਨ ਵਾਲੇ ਨੂੰ ਰਸਨਾ ਨਾ ਲਾਇਆ। ਕੋਸ਼ਿਸ਼ ਕਰੋ ਜਵਾਨ ਕਰਕੇ ਨਿੰਦਿਆ ਕਰਨ ਵਾਲੇ ਨੂੰ। ਕੋਈ ਗੁਰੂ ਅਰਜਨ ਦੇਵ ਪ੍ਰਿਥੀ ਚੰਦ ਕਿੰਨੀ ਈਰਖਾ ਕਰਦਾ ਹੈ, ਦੇਖੋ ਜੇ ਪੰਜ ਸਰੀਰ ਇਕੱਠੇ ਹੋ ਕੇ ਆਉਂਦੇ ਆ ਜੀ, ਪ੍ਰਿਥੀ ਚੰਦ ਬਿਮਾਰ ਏ, ਬੜੇ ਚਿਰ ਤੋਂ ਲੱਥਦਾ ਨੀ ਪਿਆ, ਤਾਪਤ ਕਿਰਪਾ ਕਰੋ, ਇਹਦੀ ਅਰਦਾਸ ਵੇਖੋ। ਇਹ ਪੌੜੀ ਕੋਈ ਕੋਈ ਚੜੇ, ਕੱਲ ਚ ਪੱਲਾ ਪਾ ਕੇ ਹਜ਼ੂਰ ਖੜੇ ਹੋ ਜਾਂਦੇ ਨੇ ਤੇ ਸ਼ਬਦ ਉਚਾਰਦੇ ਨੇ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਮਾਂ ਪੂਰਾ ਸੂਰਾ, ਮੈਂ ਇਹਨੂੰ ਬੋਲ ਕੇ ਵੀ ਨਹੀਂ ਕਰ ਸਕਦਾ ਪੂਰਾ ਸੂਰਾ ਸਮਾਂ। ਉਹ ਪੰਜ ਸਰੀਰ ਆਉਂਦੇ ਨੇ ਸ਼ੁਕਰਾਨਾ ਕਰਨ, ਇਹ ਪ੍ਰਿਥੀ ਚੰਦ ਰਾਜੀ ਹੋ ਗਏ, ਵੇਖੋ ਆਮ ਨਹੀਂ ਆਇਆ ਸ਼ੁਕਰਾਨਾ, ਫਿਰ ਗੱਲ ਚ ਪੱਲਾ ਪਾਉਂਦੇ ਤੇ ਸ਼ਬਦ ਉਚਾਰਦੇ, ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸਕੀ ਸਰਣਾਗਤੀ ਜੋ ਸਦਾ ਸਾ। ਇਹ ਪੌੜੀ ਕੋਈ ਕੋਈ ਚੜਦਾ ਜੇ ਕਿ ਨਿੰਦਿਆ ਕਰਨ ਵਾਲੇ ਨੂੰ ਵੀ ਰਸਨਾ ਰਾਹੀਂ ਵੀ ਮੈਂ ਤੇਰਾ ਬੁਰਾ ਨਹੀਂ ਚਾਹੀਦਾ। ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਇਹ ਮੁਕਤਾ। ਸੁਣਾਉਣਾ ਦਾਸ ਦਾ ਫਰਜ ਹੈ, ਕਿਆ ਪਤਾ ਕਿਹੜਾ ਕੋਈ ਆ ਜਾ ਇਸ ਪੌੜੀ ਤੇ। ਇਹ ਤਿੰਨ ਤਰ੍ਹਾਂ ਦੀਆਂ ਰਸਨਾ ਦੇ ਰਾਹੀਂ, ਬਰਾਬਰ ਦੇ, ਛੋਟੇ ਗੁਣਾਂ ਦੇ, ਫਿਰ ਛੋਟੇ ਗੁਣਾਂ ਤੋਂ ਵੀ ਥੱਲੇ ਨਿੰਦਕ ਨੂੰ ਵੀ। ਅਰਦਾਸ ਕਰੋ ਮਹਾਰਾਜ ਜੀ ਕਿਰਪਾ ਕਰੋ।

ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

0: ਸ਼ਬਦ ਗੁਰ ਪੀਰਾ ਗਹਿਰ ਗੰਭੀਰਾ,
1: ਸ਼ਬਦ ਗੁਰ ਪੀਰਾ ਗਹਿਰ ਗੰਭੀਰਾ।

ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸ੍ਰੀ ਸੰਬੰਧ ਬਣ ਗਏ ਤੇ ਸੰਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਦੇਈਏ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿਆਂ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸੇਵਾ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ ਜਾਂ ਮਾਪਿਆਂ ਦਾ ਚਾਹ ਪੂਰਾ ਕਰ ਮੱਥਾ ਟੇਕਿਆ ਤੁਰ ਪਿਆ ਪਰ ਜਾਂਦਾ ਜਾਂਦਾ ਕਹਿ ਗਿਆ ਬਾਦਸ਼ਾਹ ਜਦੋਂ ਮੇਰੀ ਲੋੜ ਪਵੇ ਮੈਨੂੰ ਬੁਲਾ ਲੈਣਾ ਆਖੋ

ਉਹਦੇ ਨਾਲ ਗਿਣਤੀਆਂ ਗਿਣੇ ਉਹ ਫਿਰ ਸੁਖੀ ਨਹੀਂ ਰਹਿੰਦਾ। ਗੁਰੂ ਨੇ ਇਮਤਿਹਾਨ ਪਾਇਆ, ਜੋਗਾ ਸਿੰਘ ਘਰ ਪਹੁੰਚ ਗਿਆ। ਉਹ ਸਿੱਖ ਵੀ ਚਿੱਠੀ ਲੈ ਕੇ ਪਿੱਛੇ ਪਿੱਛੇ ਪਿਸ਼ੌਰ ਜਾ ਪਹੁੰਚੇ। ਜੋਗਾ ਸਿੰਘ ਦੀ ਬਰਾਤ ਤੁਰੀ, ਸਿੱਖ ਵੀ ਨਾਲ, ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਿਲਣੀ ਹੋ ਗਈ, ਸਾਰੀਆਂ ਰਸਮਾਂ ਹੋ ਗਈਆਂ, ਹੁਣ ਆਨੰਦ ਕਾਰਜ ਦਾ ਵੇਲਾ ਹੋਇਆ। ਜੋਗਾ ਸਿੰਘ ਲਾਵਾਂ ਲੈ ਰਿਹਾ ਤੇ ਉਸ ਸਿੱਖ ਨੇ ਉਹ ਚਿੱਠੀ ਜੋਗਾ ਸਿੰਘ ਦੇ ਹੱਥ ਫੜਾਈ। ਜੋਗਾ ਸਿੰਘ ਲੈ ਭਾਈ, ਕਲਗੀਆਂ ਵਾਲੇ ਪਿਤਾ ਦਾ ਇਹ ਸੁਨੇਹਾ ਤੇਰੇ ਵਾਸਤੇ। ਪਿਆਰ ਬਹੁਤ ਸੀ ਜੋਗਾ ਸਿੰਘ ਦੇ ਮਨ ਵਿੱਚ, ਬਹੁਤ ਸ਼ਰਧਾ ਸੀ ਕਲਗੀਆਂ ਵਾਲੇ ਪਿਤਾ ਵਾਸਤੇ। ਗੁਰੂ ਦੀ ਚਿੱਠੀ ਦੇਖੀ, ਮੱਥੇ ਨਾ ਲਾਈ, ਚਿੱਠੀ ਚੁੰਮੀ, ਚਿੱਠੀ ਪੜ੍ਹੀ। ਉਹ ਜੋਗਾ ਸਿੰਘ ਤੇਰੀ ਬੜੀ ਲੋੜ ਹੈ, ਬੈਠਾ ਤੇ ਉੱਠ ਪਓ, ਖੜਾ ਤੇ ਤੁਰ ਪਓ। ਤੇ ਜੋਗਾ ਸਿੰਘ ਨੇ ਲਾਵਾਂ ਵਿੱਚ ਛੱਡ ਦਿੱਤੀ। ਘਰ ਵਾਲਿਆਂ ਨੇ ਕਿਹਾ, ਜੋਗਾ ਸਿੰਘ ਤੈਨੂੰ ਰੋਕਦੇ ਨੇ, ਚਲਾ ਜਾਵੀ ਪਰ ਲਾਵਾਂ ਤੇ ਪੂਰੀਆਂ ਲੈ ਲੈ। ਕਹਿਣ ਲੱਗਾ, ਨਹੀਂ, ਮੇਰੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਹੈ, ਜੋਗਾ ਸਿਆ ਤੁਰ ਪੈ ਤੇ ਮੈਂ ਹੁਣ ਰੁਕ ਨਹੀਂ ਸਕਦਾ। ਸਾਧ ਸੰਗਤ, ਇਹ ਹੈ ਜੋਗਾ ਸਿੰਘ ਦਾ ਪਿਆਰ। ਗੁਰੂ ਦੀ ਚਿੱਠੀ ਪੜ੍ਹੀ, ਲਾਵਾਂ ਵਿੱਚੇ ਛੱਡ ਕੇ ਜੋਗਾ ਸਿੰਘ ਤੁਰ ਪਿਆ। ਸਫ਼ਰ ਕਰਦਾ ਹੋਇਆ ਹੁਸ਼ਿਆਰਪੁਰ ਆ ਪਹੁੰਚਿਆ। ਸ਼ਾਮ ਦਾ ਵੇਲਾ ਸੀ। ਜਦ ਹੁਸ਼ਿਆਰਪੁਰ ਪਹੁੰਚਿਆ ਤੇ ਮਨ ਵਿੱਚ ਹੰਕਾਰ ਆ ਗਿਆ। ਜੋਗਾ ਸਿੰਘ ਆਪਣੇ ਆਪ ਨੂੰ ਕਹਿੰਦਾ ਹੈ, ਉਹ ਜੋਗਾ ਸਿੰਘ ਤੇਰੇ ਵਰਗਾ ਕੋਈ ਸਿੱਖ ਹੋ ਸਕਦਾ ਜਿਹੜਾ ਗੁਰੂ ਦਾ ਹੁਕਮ ਸੁਣ ਕੇ ਲਾਵਾਂ ਛੱਡ ਕੇ ਤੁਰ ਆਵੇ। ਹੰਕਾਰ ਆਇਆ ਤੇ ਮਨ ਦੇ ਵਿੱਚ ਮੈਲ ਵੀ ਆ ਗਈ। ਉੱਠਿਆ ਜੋਗਾ ਸਿੰਘ, ਰਾਤ ਪੈ ਗਈ ਹੈ, ਵੇਸਵਾ ਦੇ ਚੁਬਾਰੇ ਵੱਲ ਤੁਰ ਪਿਆ। ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ। ਕਿੱਥੇ ਉਹ ਜੋਗਾ ਸਿੰਘ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ, ਪਰ ਜਦ ਮਨ ਵਿੱਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ। ਵੇਸਵਾ ਦੇ ਦੁਆਰੇ ਵੱਲ ਤੁਰ ਪਿਆ। ਜਦ ਵੇਸਵਾ ਦੇ ਚੁਬਾਰੇ ਕੋਲ ਪਹੁੰਚਿਆ, ਜੋਗਾ ਸਿੰਘ ਤੇ ਭੁੱਲ ਗਿਆ ਗੁਰੂ ਨੂੰ, ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ। ਸਾਧ ਸੰਗਤ, ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਚੌਂਕੀਦਾਰ ਦਾ ਰੂਪ ਬਣਾਇਆ, ਹੱਥ ਵਿੱਚ ਇੱਕ ਖੁੰਡਾ ਪਕੜਿਆ ਤੇ ਵੇਸਵਾ ਦੇ ਚੁਬਾਰੇ ਥੱਲੇ ਪਹਿਰੇਦਾਰ ਬਣ ਕੇ ਆਪ ਖੜੇ ਹੋ ਗਏ। ਜੋਗਾ ਸਿੰਘ ਆਇਆ, ਲੰਮਾ ਉੱਚਾ ਚੌਂਕੀਦਾਰ ਖੜਾ ਦੇਖਿਆ, ਥੋੜੀ ਜਿਹੀ ਸੰਗਾ ਆਈ ਤੇ ਜੋਗਾ ਸਿੰਘ ਅੱਗੇ ਚਲਾ ਗਿਆ। ਚੱਕਰ ਕੱਟ ਕੇ ਆਨਾ, ਪਹਿਰੇਦਾਰ ਹਟ ਜਾਏਗਾ, ਫਿਰ ਵੇਸਵਾ ਦੇ ਚੁਬਾਰੇ ਚੜਾਂਗਾ। ਪਰ ਸਾਧ ਸੰਗਤ, ਕੌਣ ਹੈ ਚੌਂਕੀਦਾਰ? ਕਲਗੀਆਂ ਵਾਲਾ ਸਾਧੂ ਜਿਹੜਾ ਆਇਆ ਹੀ ਰੱਖਿਆ ਕਰਨ ਵਾਸਤੇ ਹੈ।

ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠਿਆ। ਆਪਣੇ ਆਪ ਨੂੰ ਕਹਿੰਦਾ ਹੈ, ਓਏ ਜੋਗਾ ਸਿੰਘ, ਓਏ ਤੂੰ ਤੇ ਰੁੜ ਚੱਲਿਆ ਸੀ, ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ, ਮੁੜ ਪਿਆ ਵਾਪਸ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰ ਹਾਲੀ ਮਨ ਵਿੱਚ ਇੱਕ ਖਿਆਲ ਹੈ, ਜੋਗਾ ਸਿੰਘ ਤੈਨੂੰ ਕਿਸੇ ਨੇ ਦੇਖਿਆ ਨਹੀਂ, ਆਖੋ ਸਤਨਾਮ ਸਿੰਘ। ਜਦ ਅਸੀਂ ਵੀ ਕੋਈ ਬੁਰਾਈ ਕਰਦੇ ਹਾਂ ਤੇ ਇਹੋ ਹੀ ਸਮਝਦੇ ਹਾਂ ਸਾਨੂੰ ਕਿਸੇ ਨੇ ਦੇਖਿਆ ਨਹੀਂ, ਪੜਦਾ ਪਿਆ, ਕਿਸੇ ਨੇ ਨਹੀਂ ਦੇਖਿਆ। ਦੁਨੀਆਂ ਦਾ ਖਿਆਲ ਤੇ ਰੱਖਦੇ ਹਾਂ ਪਰ ਗੁਰੂ ਦਾ ਨਹੀਂ। ਆਨੰਦਪੁਰ ਸਾਹਿਬ ਪਹੁੰਚਿਆ ਤੇ ਸਿੱਖਾਂ ਨੂੰ ਪੁੱਛਦਾ, ਗੁਰੂ ਸਾਹਿਬ ਕਿੱਥੇ ਹਨ? ਜਦ ਸਿੱਖਾਂ ਨੇ ਕਿਹਾ, ਸੁੱਤੇ ਹੋਏ ਨੇ, ਆਰਾਮ ਕਰ ਰਹੇ। ਹੈਰਾਨ ਹੋ ਗਿਆ ਜੋਗਾ ਸਿੰਘ, ਇਹ ਵੇਲਾ ਕੋਈ ਸੌਣ ਦਾ ਨਹੀਂ, ਕਿਉਂ ਸੁੱਤੇ ਹਨ? ਤੇ ਸਿੱਖਾਂ ਨੇ ਕਿਹਾ, ਕਿਸੇ ਮੂਰਖ ਸਿੱਖ ਨੇ ਸਤਿਗੁਰਾਂ ਨੂੰ ਸਾਰੀ ਰਾਤ ਜਗਾਈ ਰੱਖੇ। ਤੇ ਜੋਗਾ ਸਿੰਘ ਗੁਰੂ ਸਾਹਿਬ ਦੇ ਕਮਰੇ ਜਾ ਪਹੁੰਚਿਆ, ਮੱਥਾ ਟੇਕਿਆ। ਸਤਿਗੁਰ ਉੱਠ ਕੇ ਬਹਿ ਗਏ, ਅੱਖਾਂ ਲਾਲ ਹਨ ਕਿਉਂਕਿ ਸਾਰੀ ਰਾਤ ਜਾਗਦੇ ਰਹੇ, ਪਰ ਚਿਹਰੇ ਤੇ ਉਹੋ ਹੀ ਪਿਆਰ ਹੈ ਜਿਹੜਾ ਸਿੱਖਾਂ ਵਾਸਤੇ, ਆਪਣੇ ਪਿਆਰਿਆਂ ਵਾਸਤੇ ਹਮੇਸ਼ਾ ਹੁੰਦਾ ਹੈ।

ਗੁਰੂ ਤੇ ਫਿਰ ਵੀ ਪੜਦਾ ਰੱਖਦਾ, ਗੁਰੂ ਤੇ ਫਿਰ ਵੀ ਪੜਦਾ ਟੱਕਦਾ ਹੈ, ਪਰ ਜੇ ਅਸੀਂ ਉਹਨਾਂ ਪੜਦਿਆਂ ਵਿੱਚੋਂ ਬਾਹਰ ਆਉਂਦੇ ਹਾਂ ਤੇ ਫਿਰ ਗੁਰੂ ਕੀ ਕਰੇ। ਸਤਿਗੁਰ ਕਹਿੰਦੇ ਹਨ ਸੁਣਾ ਜੋਗਾ ਸੁਣਿਆ ਕੀ ਆਨੰਦ ਹੈ, ਤੇਰਾ ਸਫ਼ਰ ਕੈਸਾ ਰਿਹਾ। ਪਰ ਅੱਗੋਂ ਜੋਗਾ ਸਿੰਘ ਕੀ ਕਹਿੰਦਾ, ਆਪਣਾ ਹਾਲ ਨਹੀਂ ਦੱਸਦਾ, ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ, ਸਗਾ ਅੱਗੋਂ ਕਹਿੰਦਾ ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ, ਕੌਣ ਸੀ? ਤੇ ਗੁਰੂ ਸਾਹਿਬ ਕਹਿਣ ਲੱਗੇ ਜੋਗਾ ਸਿਆ ਤੂੰ ਕੀ ਲੈਣਾ, ਜੋ ਬੀਤ ਗਈ ਸੋ ਬੀਤ ਗਈ, ਤੂੰ ਆਪਣਾ ਹਾਲ ਸੁਣਾ ਤੇਰਾ ਸਫ਼ਰ ਕੈਸਾ ਰਿਹਾ। ਪਰ ਕਹਿੰਦੇ ਨੇ ਦੱਸੋ ਤੇ ਸਹੀ, ਉਹ ਕੌਣ ਸੀ ਜਿਹਨੇ ਸਾਰੀ ਰਾਤ ਤੈਨੂੰ ਜਗਾਈ ਰੱਖਿਆ? ਤੇ ਗੁਰੂ ਸਾਹਿਬ ਫਿਰ ਕਹਿੰਦੇ ਜੋਗਾ ਸਿਆ ਤੂੰ ਕੀ ਲੈਣਾ, ਰਾਤ ਬੀਤ ਗਈ ਉਹ ਗੱਲ ਵੀ ਖਤਮ ਹੋ ਗਈ, ਤੂੰ ਆਪਣਾ ਹਾਲ ਸੁਣਾ। ਪਰ ਨਹੀਂ, ਫਿਰ ਪੁੱਛਦਾ ਮਹਾਰਾਜ ਦੱਸੋ ਤੁਸੀਂ ਉਹ ਕਿਹੜਾ ਮੂਰਖ ਸੀ ਜਿਹਨੇ ਸਾਰੀ ਰਾਤ ਆਪ ਨੂੰ ਜਗਾਈ ਰੱਖਿਆ? ਤੇ ਹੁਣ ਦਸ਼ਮੇਸ਼ ਪਿਤਾ ਕਹਿਣ ਲੱਗੇ ਕੋਈ ਜੋਗਾ ਸਿਆ ਮੈਂ ਤੇ ਚਾਹੁੰਦਾ ਸਾਂ ਕਿ ਪੜਦਾ ਪਿਆ ਰਹੇ, ਪਰ ਜੇ ਤੂੰ ਨਹੀਂ ਹਟਦਾ ਤੇ ਫਿਰ ਸੁਣ ਉਹ ਜੋਗਾ ਸਿਆ ਉਹ ਮੂਰਖ ਹੋਰ ਕੋਈ ਨਹੀਂ ਉਹ ਤੂੰ ਹੀ ਸੀ। ਉਹ ਜੋਗਾ ਸਿਆ ਜਦ ਤੂੰ ਵੇਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਉੱਥੇ ਖੜਾ ਹੋ ਗਿਆ ਸੀ, ਤੂੰ ਬਚਪਨ ਵਿੱਚ ਇੱਕ ਗੱਲ ਕਹੀ ਸੀ ਮਹਾਰਾਜ ਮੈਂ ਤੇਰੇ ਜੋਗਾ, ਤੇ ਅਸੀਂ ਵੀ ਕਿਹਾ ਸੀ ਜੋਗਾ ਸਿਆ ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ, ਇਹ ਵੀ ਕਿਹਾ ਸੀ ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ। ਜੋਗਾ ਸਿਆ ਜਦ ਤੂੰ ਵੇਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਸਾਰੀ ਰਾਤ ਉੱਥੇ ਖੜਾ ਰਿਹਾ, ਕੋਈ ਜੋਗਾ ਸਿਆ ਮੈਨੂੰ ਇਹ ਦੁੱਖ ਨਹੀਂ ਕਿ ਮੈਂ ਸਾਰੀ ਰਾਤ ਜਾਗਦਾ ਰਹੀ, ਇਹ ਵੀ ਦੁੱਖ ਨਹੀਂ ਕਿ ਸਾਰੀ ਰਾਤ ਮੈਂ ਪਹਿਰੇਦਾਰ ਬਣ ਕੇ ਖੜਾ ਰਿਹਾ। ਦੁੱਖ ਹੈ ਤੇ ਕੇਵਲ ਇਸ ਗੱਲ ਦਾ ਤੂੰ ਮੈਨੂੰ ਬੇਸਵਾ ਦੇ ਚੁਬਾਰੇ ਥੱਲੇ ਖੜਾ ਕਰਵਾਇਆ। ਉਹ ਜੋਗਾ ਸਿਆ ਹੋਵੇ ਮੇਰਾ ਸਿੱਖ, ਹੋਵੇ ਗੁਰੂ ਨਾਨਕ ਦਾ ਸਿੱਖ ਤੇ ਜਾਵੇ ਉਹ ਬੇਸਵਾ ਦੇ ਦੁਆਰੇ। ਉਹ ਜੋਗਾ ਸਿਆ ਐਸੇ ਸਿੱਖਾਂ ਦੀ ਤੇ ਮੈਂ ਕਦੀ ਵੀ ਕਾਮਨਾ ਨਹੀਂ। ਜਦ ਇਹ ਸੁਣਿਆ ਤੇ ਜੋਗਾ ਸਿੰਘ ਭੁੱਬਾ ਮਾਰ ਕੇ ਰੋਵੇ, ਗੁਰੂ ਦੇ ਚਰਨ ਪਕੜ ਲਏ, ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਸੀ ਕਿ ਮੈਨੂੰ ਕਿਸੇ ਨੇ ਨਹੀਂ ਦੇਖਿਆ, ਇਹ ਵੀ ਸਮਝਦਾ ਸਾਂ ਕਿ ਤੈਨੂੰ ਵੀ ਪਤਾ ਨਹੀਂ ਲੱਗਾ, ਪਰ ਬਾਦਸ਼ਾਹ ਕੀ ਪਤਾ ਸੀ ਤੂੰ ਹੀ ਤੇ ਬਾਂਹ ਪਕੜ ਕੇ ਬਜਾਉਣ ਵਾਲਾ।

ਸਤਿਕਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖ ਹੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨਾ ਵੇਖੇ ਨੇਤਰ ਸਾਧਗੀ ਟੈਲ ਸੰਤ ਸੰਗਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿੜੇ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਧਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਨਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਵਲਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਨ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਦਾ ਐਸਾ ਹੀ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫਨ ਹੋਗ ਪਸਰੇ ਆਪ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ

ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਤੁਮਰੇ ਕਾਰ ਸਵਾਰੇ ਸਰਨ ਪਰੇ ਪ੍ਰਭ ਅੰਤਰ ਜਾਨ ਉਸ ਲੈਵਲ ਕਮਸ ਟੂ ਦ ਰਿਫਿਊਜ ਆਫ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਨ ਪਰੇ ਪ੍ਰਭ ਅੰਤਰ ਜਾਨ ਗੁਰੂ ਹੂ ਇਜ਼ ਦ ਇਨਰ ਨੋਡ ਅੰਤਰ ਜਾਮੀ ਹੀ ਨੋਜ਼ ਐਵਰੀਥਿੰਗ ਹੀ ਇਜ਼ ਦ ਇਨਰ ਨੋਡ ਹੀ ਨੋਜ਼ ਅਵਰ ਹਿਮਸੈਲਫ And whosoever falls in the refuge of Guru, whosoever comes to the refuge of Guru, all the wishes, they are fulfilled. And Sikh has no other place. Guru Sikh has no other mainstay, no other sport than the Guru. If you want your test to be performed. Kita lodiye kam suhar pay akhiye karj de sawar. If you want thy work to be performed, let's pray to the Guru. As we are gathered here for this very, very auspicious occasion. Nanak Sadguru tina milaya, tina ture paya. Sanjo, it's predestined that the two people are wedding. They are being wedded in the presence of holy presence of Guru Granth Sahib. Let's invoke the blessings of Guru by doing his kirtan, by saying ki Sadguru tu saade kam kar sakna hai, baki duniya vich koi nahi. Kisi koi koi manj nimani ik tu. Saade lehi te tu hi sab kuch hai. ਸੋ ਸਤ ਸੰਗਤ ਜੀ ਉਹ ਸੰਗਤ ਦੇ ਰੂਪ ਵਿੱਚ ਗੁਰੂ ਦੀ ਕਿਰਪਾ ਦਾ ਸਦਕਾ ਇਸ ਤੋਂ ਵੱਡੀ ਅਸੀਸ ਕੋਈ ਨਹੀਂ ਜਦੋਂ ਸਾਰੀ ਸੰਗਤ ਰਲ ਕੇ ਕਵੇ ਸਤਿਗੁਰੂ ਤੁਮਰੇ ਬੜੇ ਪਿਆਰ ਨਾਲ ਆਖੋ

सोहर पे आखिए कर्ज ते सवार।

ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਅਸੀਂ ਕਰ ਰਹੇ ਹਾਂ। ਜੋੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆ ਕੇ ਸਜਗੇ ਹਨ ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਕਿ ਆਪ ਜੋ ਸ਼ਬਦ ਪੜ ਰਹੇ ਹੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ ਗੁਰੂ ਪਾਤਸ਼ਾਹ ਕਿਰਪਾ ਕਰੇ। ਉਸ ਤੋਂ ਬਾਅਦ ਅਰਦਾਸ ਹੋਏਗੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹੁਕਮ ਲਿਆ ਜਾਏਗਾ ਔਰ ਪਲੇ ਥੈਂਡੇ ਲਾਗੀ ਲਾਵਾਂ ਬੜੇ ਪਿਆਰ ਨਾਲ ਆਪ ਸਾਰੇ ਇਹ ਤੁਕ ਨੂੰ ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਉਸ ਤੋਂ ਬਾਅਦ ਜੋ ਆਨੰਦ ਕਾਰਜ ਹੈ ਸ਼ੁਰੂ ਕਰੀਏ।

ਭਾਈ ਸ਼ਾਹ ਭਾਈ ਗੁਰਦਾਸ ਜੀ ਇਸ ਵਾਰ ਦੇ ਵਿੱਚ ਗੁਰਮਤ ਦੇ 6 ਨਿਯਮ ਦੱਸ ਰਹੇ ਹਨ ਕਿ ਗੁਰਮਤ ਕੀ ਹੈ, ਗੁਰਸਿੱਖ ਕੌਣ ਹੈ, ਗੁਰਮੁਖ ਕੌਣ ਹੈ ਜਿਹਦੇ ਅੰਦਰ ਇਹ 6 ਨਿਯਮ ਵਸ ਰਹੇ ਹਨ। ਪਹਿਲਾ ਨਿਯਮ ਹੈ ਨਿਮਰਤਾ ਧਾਰਨ ਕਰਨੀ। ਗਰੀਬੀ ਤੋਂ ਭਾਵ ਕਿਸੇ ਕੰਗਾਲੀ ਜਾਂ ਭੁੱਖਮਰੀ ਦਾ ਨਹੀਂ ਲੈਣਾ। ਗੁਰੂ ਨਾਨਕ ਦੇ ਦਰ ਤੇ ਨਿਮਰਤਾ ਨੂੰ ਗਰੀਬੀ ਆਖਿਆ ਗਿਆ। ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਮਨ ਵਿੱਚ ਹੰਕਾਰ ਨਾ ਆਵੇ, ਮਨ ਵਿੱਚ ਕਿਸੇ ਗੱਲ ਦਾ ਗਰਵ ਨਾ ਆਵੇ, ਇਹ ਹੈ ਨਿਮਰਤਾ। ਭਾਈ ਸਾਹਿਬ ਕਹਿੰਦੇ ਹਨ ਪਹਿਲਾ ਨਿਯਮ ਗੁਰਮਤ ਦਾ ਹੈ ਨਿਮਰਤਾ ਧਾਰਨ ਕਰਨੀ। ਦੂਸਰਾ ਨਿਯਮ ਆਪਣੇ ਜੀਵਨ ਨੂੰ ਪਵਿੱਤਰ ਰੱਖਣਾ। ਏਕਾ ਨਾਰੀ ਜਤੀ ਹੈ ਪਰ ਨਾਰੀ ਧੀ ਭੈਣ ਵਖਾਣੇ, ਵੇਖ ਪਰਾਈਆਂ ਚੰਗੀਆਂ।

ਪਾਤਸ਼ਾਹ ਆਪ ਬਖਸ਼ਿਸ਼ ਕਰ ਰਹੇ ਹਨ। ਭਈ ਜਦੋਂ ਤੋਂ ਅਸੀਂ ਆਪਣੀ ਸ਼ੁੱਧ ਬੁੱਧ ਸੰਭਾਲੀ ਤੇ ਗੁਰਦੇਵ ਪਿਤਾ ਜੀ ਨੇ ਇੱਕ ਸਾਡੇ ਕੋਲੋਂ ਵਚਨ ਲੈ ਲਿਆ, ਉਹ ਕਿਹੜਾ ਵਚਨ ਸੀ? ਆਪ ਇਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ।

ਚੁੱਕ ਕੇ ਵਰਤ ਲੈਣਾ ਤਾਂ ਪਾਸੇ ਰਿਹਾ, ਪਰਾਈ ਵਸਤੂ ਨੂੰ ਹੱਥ ਤੱਕ ਵੀ ਨਹੀਂ ਲਾਣਾ। ਗੁਰੂ ਕਾ ਸਿੱਖ ਕਿਸੇ ਦੀ ਅਮਾਨਤ ਲੈ ਕੇ ਖਿਆਨਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹੋਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ।

ਭਾਈ ਸਾਹਿਬ ਦੱਸ ਰਹੇ ਹਨ ਕਿ ਗੁਰੂ ਕਾ ਸਿੱਖ ਕਿਸੇ ਦੀ ਨਿੰਦਾ ਕਰਦਾ ਨਹੀਂ, ਕਿਸੇ ਦੀ ਨਿੰਦਾ ਸੁਣਦਾ ਨਹੀਂ, ਪਰ ਨਿੰਦਾ ਸੁਣ ਆਪ ਹਟਾਵੇ। ਹਜ਼ੂਰ ਦੀ ਬਾਣੀ ਦੇ ਉੱਪਰ ਫੁੱਲ ਚੜਦਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਤੇ ਕੌਣ ਕਰਦੇ ਹਨ ਮਨ ਮੁਖ ਮੁਗਦ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਗੁਰੂ ਕਾ ਸਿੱਖ ਨਾ ਕਿਸੇ ਦੀ ਨਿੰਦਾ ਕਰਦਾ ਨਾ ਨਿੰਦਾ ਸੁਣਦਾ ਹੈ।

ਕੇ ਸੁਣਦਾ ਤੇ ਜਦੋਂ ਕਿਤੇ ਨਿੰਦਿਆ ਚੁਗਲੀ ਸ਼ੁਰੂ ਹੋ ਜਾਵੇ ਕਹਿੰਦਾ ਮੈਨੂੰ ਸੁਣਾਈ ਨਹੀਂ ਦੇ ਰਿਹਾ ਮੈਂ ਚਲਦਾ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਗੁਰੂ ਕਾ ਸਿੱਖ ਅੰਦਰੋਂ ਸਿਆਣਾ ਬਾਹਰੋਂ ਬੋਲਾ।

ਜੋ ਵੀ ਪੰਜ ਪਿਆਰੇ ਸ਼ੁਭ ਸੁਮਤੀ ਗੁਰਮਤ ਅਨੁਸਾਰ ਦਿੰਦੇ ਹਨ, ਉਹਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰੇ, ਆਪਣਾ ਜੀਵਨ ਸੁਧਾਰੇ। ਕਿਉਂਕਿ ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਬਈ ਰਹਿਤ ਪਿਆਰੀ ਮੁਝ ਕੋ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਜਿਹੜਾ ਰਹਿਤ ਵਿੱਚ ਰਹਿੰਦਾ ਹੈ, ਮੈਂ ਉਹਦਾ ਦਾਸ ਹਾਂ। ਉਹ ਮੇਰੇ ਸਿਰ ਦਾ ਸਾਹਿਬ ਹੈ ਜਿਹੜਾ ਰਹਿਤ ਦੇ ਵਿੱਚ ਹੈ। ਹਜ਼ੂਰ ਦੀ ਬਾਣੀ ਉਹ ਬਖਸ਼ਿਸ਼ ਕਰ ਰਹੀ ਹੈ।

ਕਿ ਜੇ ਕੋਈ ਤੇਰੇ ਨਾਲ ਬੁਰਾ ਵੀ ਕਰ ਰਿਹਾ ਤਾਂ ਵੀ ਤੂੰ ਉਸਦਾ ਭਲਾ ਲੋਚੇ। ਆਖਿਆ ਮੈਨੂੰ ਮਿਲੇਗਾ ਕੀ, ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।